0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਯੂ ਆਰ ਲਿਸਨਿੰਗ ਟੂ FM 101 ਅਬਲੇ ਬਲੇ ਓਸ਼ਾ ਓਸ਼ਾ

0: there's music, and then there's magic. One Above, FM 101.
1: ਸੋਹਣੀ ਭੈਣ ਭਰਾ ਤੇ ਮੇਰੇ ਬਜ਼ੁਰਗੋ, ਤੁਹਾਡੀ ਭੈਣ ਸਾਹਿਮਾ ਤੁਹਾਡੇ ਸਾਰਿਆਂ ਦੀ ਖਿਦਮਤ ਵਿੱਚ ਬਹੁਤ ਬਹੁਤ ਸਲਾਮ ਅਤੇ ਬੇਸ਼ੁਮਾਰ ਦੁਆਵਾਂ ਦਾ ਹਦੀਆ ਪੇਸ਼ ਕਰਦੀ ਹੈ ਅਤੇ ਉਮੀਦ ਕਰਦੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤਿੱਬੀ ਰਹਿਨੁਮਾਈ ਹਾਸਲ ਕਰਕੇ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਰਹੇ ਹੋਵੋਗੇ। ਸੋਹਣੀ ਭੈਣ ਭਰਾਓ, ਇਸ ਪ੍ਰੋਗਰਾਮ ਦਾ ਬੁਨਿਆਦੀ ਮਕਸਦ ਤੁਹਾਨੂੰ ਸਿਹਤਮੰਦ ਜ਼ਿੰਦਗੀ ਫਰਾਹਮ ਕਰਨਾ ਹੈ ਅਤੇ ਇਸ ਮਕਸਦ ਲਈ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਉਂਦੇ ਨੇ ਸਾਡੇ ਮੁਲਕ ਦੇ ਬਹੁਤ ਹੀ ਮਸ਼ਹੂਰ ਅਤੇ ਮੰਨੇ ਤੰਨੇ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ। ਸੋਹਣੇ ਭੈਣ ਭਰਾਓ, ਆਲਮੀ ਸ਼ੋਹਰਤ ਯਾਫਤਾ ਮੌਲਿਜ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਸਟੂਡੀਓ ਵਿੱਚ ਤਸ਼ਰੀਫ ਲਿਆ ਚੁੱਕੇ ਨੇ, ਲੇਕਿਨ ਜਨਾਬ ਤੁਸੀਂ ਪਹਿਲਾਂ ਨੋਟ ਫਰਮਾਓ ਸਾਡਾ ਪਤਾ ਤਾਂ ਕਿ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਏ ਰਾਸਤ ਮਿਲ ਸਕੋ ਅਤੇ ਲਿਖ ਸਕੋ ਈਮੇਲਸ ਤੇ SMS। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਖਸੂਸੀ ਤਵੱਜੋ ਫਰਮਾਓ ਅਤੇ ਤਿਆਰ ਹੋ ਜਾਓ, ਕਿਉਂਕਿ ਹੁਣ ਮਿਲਨੇ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਅਤੇ ਅਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਵੈਲਕਮ ਜੀ ਆਇਆਂ ਨੂੰ ਅਤੇ ਖੁਸ਼ ਆਮਦੀਦ ਕਹਿੰਦੇ ਹਾਂ, ਅਤੇ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਸ਼ੁਮਾਰ ਤਿੱਬੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ।
2: ਸਾਹਿਮਾ ਜੀ, ਇਹ ਤੇ ਮੇਰਾ ਤਿੱਬੀ ਫਰੀਜ਼ਾ ਹੈ ਅਤੇ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਦੁਖੀ ਮਰੀਜ਼ਾਂ ਦੀ ਖਿਦਮਤ ਕਰ ਰਿਹਾ ਵਾਂ।
1: ਸੁਲੇਮਾਨ ਸਾਹਿਬ, ਇਹ ਤੇ ਤੁਹਾਡੀ ਇਨਕਸਾਰੀ ਹੈ, ਜਜ਼ਾਕਅੱਲਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਇਬਤਦਾ ਹੁੰਦੀ ਹੈ SMS ਨਾਲ, ਜਿਹਦੇ ਵਿੱਚ ਦੁਆਵਾਂ ਦੇ ਅਨਮੋਲ ਗੁਲਦਸਤੇ ਪੇਸ਼ ਕੀਤੇ ਗਏ ਨੇ।
2: ਜੀ ਜੀ,
1: ਇਹ SMS ਆਬਿਦ ਸ਼ੇਖ ਸਾਹਿਬ ਨੇ ਲਿਖੀ ਹੈ। ਕਹਿੰਦੇ ਨੇ ਕਿ ਮੈਂ ਤੁਹਾਡੇ ਲਈ ਜਿੰਨੀ ਵੀ ਦੁਆ ਕਰਾਂ ਉਹ ਘੱਟ ਹੈ, ਕਿਉਂਕਿ ਤੁਸੀਂ ਮੇਰੇ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ।
2: ਸ਼ੁਕਰੀਆ।
1: ਤੁਹਾਡੇ ਇਲਾਜ ਨੇ ਮੇਰੇ ਬੇਰੌਣਕ ਘਰ ਨੂੰ ਰੌਣਕ ਤੇ ਖੁਸ਼ੀਆਂ ਦਾ ਗਹਿਵਾਰਾ ਬਣਾ ਦਿੱਤਾ। ਸੁਲੇਮਾਨ ਸਾਹਿਬ, ਤੁਹਾਡੇ ਇਲਾਜ ਨੇ ਮੈਨੂੰ ਬੇਉਲਾਦੀ ਦੇ ਤਾਨੇ ਤੋਂ ਨਜਾਤ ਦਵਾਈ ਹੈ ਤੇ ਅੱਲਾ ਪਾਕ ਨੇ ਸਾਨੂੰ ਆਪਣੀ ਰਹਿਮਤ ਨਾਲ ਖੁਸ਼ੀ ਦੀ ਖ਼ਬਰ ਦਿੱਤੀ ਹੈ। ਸੁਲੇਮਾਨ ਸਾਹਿਬ, ਮੈਂ ਸਾਰੀ ਉਮਰ ਤੁਹਾਨੂੰ ਦੁਆਵਾਂ ਦੇਵਾਂਗਾ ਕਿ ਅੱਲਾ ਪਾਕ ਤੁਹਾਡੇ ਮਰਤਬੇ ਤੇ ਮਕਾਮ ਨੂੰ ਹਮੇਸ਼ਾ ਬੁਲੰਦ ਰੱਖੇ ਤੇ ਜਿਸ ਤਰ੍ਹਾਂ ਮੈਨੂੰ ਬੇਉਲਾਦੀ ਤੋਂ ਨਜਾਤ ਮਿਲੀ ਏ, ਅੱਲਾ ਪਾਕ ਹਰ ਮਰੀਜ਼ ਨੂੰ ਇੰਜ ਜੀ ਸਾਹਿਬੇ ਔਲਾਦ ਕਰੇ, ਆਮੀਨ। ਵਾਹ ਜੀ ਵਾਹ। ਸੁਲੇਮਾਨ ਸਾਹਿਬ,
2: ਮੁਹਤਰਮ ਅਬਦ ਭਾਈ, ਮੈਂ ਸੋਹਣੇ ਰੱਬ ਦਾ ਸ਼ੁਕਰ ਗੁਜ਼ਾਰ ਹਾਂ ਕਿ ਉਹਨੇ ਸਾਡੇ ਇਲਾਜ ਨੂੰ ਤੁਹਾਡੇ ਲਈ ਬਾਇਸੇ ਸ਼ਿਫਾ ਬਣਾਇਆ।
1: ਬਿਲਕੁਲ।
2: ਮੇਰੇ ਮੋਹਤਰਮ ਭਾਈ, ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕ ਕਬੂਲ ਫਰਮਾਓ। ਸੋਹਣਾ ਰੱਬ ਤੁਹਾਨੂੰ ਔਲਾਦ ਦੀ ਖੁਸ਼ੀਆਂ ਵਿਖਾਵੇ, ਆਮੀਨ। ਮੇਰੀ ਦਿਲੀ ਦੁਆ ਹੈ। ਮੇਰੇ ਭਾਈ, ਤੁਸੀਂ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਿਆ, ਜਿਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ।
1: ਜੀ ਮੋਹਤਰਮ ਆਬਿਦ ਸਾਹਿਬ, ਤੁਸੀਂ ਮੈਨੂੰ ਤੇ ਦੁਆਵਾਂ ਵਿੱਚ ਯਾਦ ਹੀ ਨਹੀਂ ਰੱਖਿਆ, ਹਾਲਾਂਕਿ ਮੈਂ ਹੀ ਤੁਹਾਡੀ ਈਮੇਲ ਸੁਲੇਮਾਨ ਸਾਹਿਬ ਨੂੰ ਪੜ੍ਹ ਕੇ ਸੁਣਾਈ ਸੀ। ਬਹਰਹਾਲ, ਮੇਰੇ ਵੱਲੋਂ ਵੀ ਸਿਹਤਯਾਬੀ ਦੀ ਮੁਬਾਰਕਬਾਦ ਕਬੂਲ ਕਰੋ ਤੇ ਇਸ ਖੁਸ਼ੀ 'ਚ ਕੋਈ ਜ਼ਬਰਦਸਤ ਜਿਹੀ ਪਾਰਟੀ ਹੋਣੀ ਚਾਹੀਦੀ ਹੈ ਤੇ ਪਾਰਟੀ ਵਿੱਚ ਮੈਨੂੰ ਜ਼ਰੂਰ ਬੁਲਾਉਣਾ ਹੁਣ।
2: ਵਾਹ ਵਾਹ ਸਹਿਮਾ ਜੀ, ਇਹਨੂੰ ਕਹਿੰਦੇ ਨੇ ਮਾਨ ਨਾ ਮਾਨ, ਮੈਂ ਤੇਰਾ ਮਹਿਮਾਨ।
1: ਸੁਲੇਮਾਨ ਸਾਹਿਬ, ਮਾਨ ਨਾ ਮਾਨ, ਤੂੰ ਮੇਰਾ ਮੇਜ਼ਬਾਨ, ਮੈਂ ਤੇ ਇਸ ਮੌਕੂਲੇ ਤੇ ਅਮਲ ਕਰਾਂਗੀ ਤਾਂ ਕਿ ਕੋਈ ਮੈਨੂੰ ਬਿਨ ਬੁਲਾਇਆ ਮਹਿਮਾਨ ਨਾ ਕਵੇ। ਸੁਲੇਮਾਨ ਸਾਹਿਬ, ਪੇਸ਼ ਹੈ ਅਗਲੀ ਈਮੇਲ ਜਿਹੜੀ ਨਾਸਰ ਖਾਨ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੈਂ ਅਕਾਲੀ ਦੀ ਹਾਕੀ ਟੀਮ ਦਾ ਖਿਲਾੜੀ ਹਾਂ, ਆਪਣੀ ਸਿਹਤ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਵਾ ਤੇ ਮੈਂ ਥੋੜੇ ਅਰਸੇ ਪਹਿਲੇ ਇੱਕ ਹੈਲਥ ਸਪਲੀਮੈਂਟ ਇਸਤੇਮਾਲ ਕੀਤਾ ਸੀ ਤਾਂ ਕਿ ਜਿਸਮ ਵਿੱਚ ਜ਼ਿਆਦਾ ਤਵਾਨਾਈ ਆ ਜਾਏ, ਲੇਕਿਨ ਉਹਦੇ ਨਾਲ ਮੈਨੂੰ ਯੂਰਨ ਪ੍ਰੋਬਲਮ ਹੋ ਗਈ ਜਿਹੜੀ ਹੁਣ ਵੀ ਬਰਕਰਾਰ ਹੈ, ਥੱਕਣ ਤੇ ਸੁਸਤੀ ਰਹਿੰਦੀ ਹੈ। ਬਰਾਏ ਮਿਹਰਬਾਨੀ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰੀ ਜਿਸਮਾਨੀ ਕਮਜ਼ੋਰੀ ਦੂਰ ਹੋ ਜਾਏ।
2: ਲੋ, ਮੈਂ ਆਪਣੇ ਬੇਟੇ ਹੋਰਾਂ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਤੁਸੀਂ ਇਕੱਲੇ ਹੀ ਨਹੀਂ, ਬਲਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਬੇਟਾ ਜੀ ਤੁਹਾਨੂੰ ਵੀ ਉਸ ਗਲਤ ਦਵਾਈ ਦਾ ਰਿਐਕਸ਼ਨ ਹੋਇਆ ਹੈ ਜਿਹਦੇ ਨਾਲ ਤੁਹਾਡੇ ਲੀਵਰ ਅਤੇ ਮਸਾਨੀ ਨੂੰ ਨੁਕਸਾਨ ਪਹੁੰਚਿਆ ਹੈ ਜਿਹੜੀ ਖਤਰਨਾਕ ਇਲਾਮਤ ਹੈ ਇਹੋ ਜਿਹੀ ਹਾਲਤ ਵਿੱਚ ਸ਼ਦੀਦ ਅਸਾਬੀ ਕਮਜ਼ੋਰੀ ਮੁਸਤਕਬਲ ਵਿੱਚ ਜ਼ਿੰਦਗੀ ਦਾ ਸਕੂਨ ਖੋ ਲੈਂਦੀ ਹੈ ਮੇਰੇ ਪਿਆਰੇ ਬੇਟੇ ਤੁਸੀਂ ਇਨਸ਼ਾਅੱਲਾ ਠੀਕ ਹੋ ਜਾਓਗੇ ਬਸ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਮੌਜੂਦਾ ਕੈਫੀਅਤ ਨੂੰ ਆਪ ਦੇਖ ਸਕਾਂ ਤੇ ਤੁਹਾਡੇ ਤਬਈ ਮਜ਼ਾਜ ਤੋਂ ਅਗਾਹੀ ਹੋ ਸਕੇ
1: ਜੀ ਬਿਲਕੁਲ
2: ਤੇ ਫਿਰ ਉਹਦੇ ਮੁਤਾਬਕ ਹੀ ਕੋਈ ਦਵਾਈ ਤੁਹਾਨੂੰ ਤਜਵੀਜ਼ ਕਰ ਸਕਾਂ ਬੇਟਾ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੇਰੇ ਕੋਲ ਤੇ ਇਹੋ ਜਿਹੇ ਮਰੀਜ਼ ਆਉਂਦੇ ਹੀ ਰਹਿੰਦੇ ਨੇ ਤੇ ਸੋਹਣੇ ਰੱਬ ਦੀ ਖਾਸ ਕਰ ਨਵਾਜ਼ੀ ਹੈ ਕਿ ਉਹਨਾਂ ਨੂੰ ਇਸ ਤਹਿਕੀਕੀ ਇਲਾਜ ਤੋਂ ਅਲਹਮਦੁਲਿਲਾ ਸ਼ਫਾਯਾਬੀ ਹੋਈ ਹੈ
1: ਬਿਲਕੁਲ ਬਿਲਕੁਲ
2: ਸੋਹਣਾ ਰੱਬ ਤੁਹਾਡੇ ਤੇ ਵੀ ਇਨਸ਼ਾਅੱਲਾ ਕਰਮ ਫਰਮਾਏਗਾ ਤੇ ਤੁਹਾਡੀ ਇਹ ਕਮਜ਼ੋਰੀ ਦੂਰ ਹੋ ਜਾਵੇਗੀ ਇਨਸ਼ਾਅੱਲਾ
1: ਇਨਸ਼ਾਅੱਲਾ ਤਾਲਾ ਜੀ ਜੀ ਭਾਈ ਸਾਹਿਬ ਤੁਸੀਂ ਆਪਣੇ ਈਮੇਲ ਤੇ ਆਪਣੀ ਗਲਤੀ ਦਾ ਜਵਾਬ ਸੁਣਿਆ ਹੁਣ ਇਹੋ ਜਿਹੀ ਗਲਤੀ ਨਹੀਂ ਕਰਨੀ ਤੇ ਚੁੱਪ ਕਰਕੇ ਇਲਾਜ ਕਰਵਾਉਣਾ ਤਾਂ ਕਿ ਗੁਜ਼ਸ਼ਤਾ ਗਲਤੀ ਦਾ ਉਪਾਰ ਹੋ ਸਕੇ ਸੁਲੇਮਾਨ ਸਾਹਿਬ ਇੰਟਰਵਲ ਹੋ ਗਿਆ ਤੁਸੀਂ ਪਾਣੀ ਛਾਣੀ ਪੀਓ ਤੇ ਮੈਂ ਭੈਣ ਭਰਾਵਾਂ ਨੂੰ ਆਪਣਾ ਐਡਰੈਸ ਲਿਖਵਾਉਂਦੀ ਹਾਂ ਸੋਹਣੇ ਭੈਣ ਭਰਾਓ ਬਿਮਾਰੀਆਂ ਤੋਂ ਨਾ ਘਬਰਾਓ ਤੇ ਮੁਕੰਮਲ ਤਸ਼ਖੀਸ਼ ਤੇ ਕਾਮਯਾਬ ਹਰਬਲ ਟ੍ਰੀਟਮੈਂਟ ਵਾਸਤੇ ਪਾਕਿਸਤਾਨ ਦੇ ਮੰਨੇ ਤੰਨੇ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ ਸਾਡਾ ਪਤਾ ਤੇ ਫੋਨ ਨੰਬਰ ਬੜੀ ਇਤਿਆਤ ਨਾਲ ਨੋਟ ਫਰਮਾਓ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-27160 ਯਾਨੀ 042-372-7127-1-6-0 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਸੁਲੇਮਾਨ ਸਾਹਿਬ ਮੈਂ ਵਾਪਸ ਆ ਗਈ ਹਾਂ ਤੇ ਪੇਸ਼ ਕਰਨੀ ਆ ਪ੍ਰੋਗਰਾਮ ਦਾ ਅਗਲਾ SMS ਜਿਹੜਾ ਸਈਦ ਖਾਨ ਨੇ ਤਹਿਰੀਰ ਕੀਤਾ ਹੈ ਫਰਮਾਉਂਦੇ ਨੇ ਕਿ ਮੈਨੂੰ ਕੁਝ ਅਰਸੇ ਪਹਿਲੇ ਗਰਮੀ ਦੀ ਤਕਲੀਫ ਹੋ ਗਈ ਸੀ ਹੱਥ ਪੈਰ ਸੜਦੇ ਸਨ ਚਿਹਰੇ ਦੀ ਰੰਗਤ ਜ਼ਰਦ ਹੋ ਗਈ ਸੀ ਭੁੱਖ ਘਟ ਗਈ ਸੀ ਤੇ ਮੂੰਹ ਦਾ ਜ਼ਾਇਕਾ ਕੌੜਾ ਹੋ ਗਿਆ ਸੀ ਮੈਨੂੰ ਕਿਸੇ ਨੇ ਇੱਕ ਸੰਨਿਆਸੀ ਬਾਰੇ ਦੱਸਿਆ ਮੈਂ ਉਹਨਾਂ ਨੂੰ ਰਾਬਤਾ ਕੀਤਾ ਤੇ ਉਹਨਾਂ ਦੱਸਿਆ ਕਿ ਮਸਾਨੇ ਦੀ ਗਰਮੀ ਹੈ ਉਹਨੇ ਦਵਾਈ ਦਿੱਤੀ ਜਿਹਦੇ ਇਸਤੇਮਾਲ ਤੋਂ ਬਾਅਦ ਮੈਨੂੰ ਜਿਸਮਾਨੀ ਕਮਜ਼ੋਰੀ ਦੀ ਤਕਲੀਫ ਹੋ ਗਈ ਥੱਕਣ ਸੁਸਤੀ ਤੇ ਨੀਂਦ ਦੀ ਵਜ੍ਹਾ ਤੋਂ ਬੁਰਾ ਹਾਲ ਹੋ ਗਿਆ ਜੋੜਾਂ ਤੇ ਕਮਰ ਵਿੱਚ ਦਰਦ ਹੋਣ ਲੱਗ ਪਿਆ ਅਖੀਰ ਦਵਾਈ ਬੰਦ ਕਰ ਦਿੱਤੀ ਮਿਹਰਬਾਨੀ ਕਰਕੇ ਕੋਈ ਦਵਾਈ ਤਿਆਰ ਕਰ ਦਿਓ
2: ਜਨਾਬ ਸਈਦ ਸਾਹਿਬ ਨਾਨ ਕੁਆਲੀਫਾਈਡ ਬੰਦੇ ਦਾ ਇਲਾਜ ਫਾਇਦੇ ਦੀ ਬਜਾਏ ਜ਼ਿੰਦਗੀ ਲਈ ਖਤਰਾ ਬਣ ਸਕਦਾ ਹੈ
1: ਬਿਲਕੁਲ
2: ਲਿਹਾਜ਼ਾ ਆਇੰਦਾ ਇਹੋ ਜਿਹਾ ਰਿਸਕ ਨਹੀਂ ਲੈਣਾ ਮੇਰੇ ਮੋਹਤਰਮ ਭਾਈ ਤੁਹਾਨੂੰ ਇਸ ਤੋਂ ਪਹਿਲਾਂ ਮਸਾਨੇ ਦੀ ਨਹੀਂ ਬਲਕਿ ਜ਼ੁਫੇ ਜਿਗਰ ਦੀ ਸ਼ਿਕਾਇਤ ਸੀ ਜਿਹੜੀ ਗਲਤ ਤਸ਼ਖੀਸ ਤੇ ਗਲਤ ਦਵਾਈ ਤੋਂ ਬਾਅਦ ਮਜ਼ੀਦ ਵਿਗੜ ਗਈ ਤੇ ਮੌਜੂਦਾ ਜਿਸਮਾਨੀ ਕਮਜ਼ੋਰੀ ਵੀ ਗਲਤ ਦਵਾਈ ਦਾ ਹੀ ਨਤੀਜਾ ਹੈ ਮੇਰੇ ਮੋਹਤਰਮ ਭਾਈ ਯਾਦ ਰੱਖੋ ਕਿ ਜਿਸਮਾਨੀ ਕਮਜ਼ੋਰੀ ਬਹੁਤ ਸਾਰੇ ਮਸਾਇਲ ਦਾ ਸ਼ਿਕਾਰ ਕਰ ਦਿੰਦੀ ਹੈ ਲਿਹਾਜ਼ਾ ਇਹਦੇ ਇਲਾਜ ਵਿੱਚ ਲਾਪਰਵਾਹੀ ਤੁਹਾਡੇ ਲਈ ਖਤਰਨਾਕ ਹੈ ਬੇਟਾ ਜੀ ਇਹ ਸਾਰਾ ਮਸਲਾ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗਾ ਤੁਸੀਂ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਕੈਫੀਅਤ ਅਤੇ ਮਜ਼ਾਜ ਤੋਂ ਅਗਾਹ ਹੋ ਸਕਾਂ ਅਤੇ ਉਹਦੇ ਮੁਤਾਬਕ ਹੀ ਦਵਾਈ ਤਜਵੀਜ਼ ਕੀਤੀ ਜਾ ਸਕੇ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਤੁਹਾਡਾ ਇਲਾਜ ਕਰਾਂਗਾ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਖਾਮੀ ਅਤੇ ਤੁਹਾਡੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਏਗੀ ਅਤੇ ਇਨਸ਼ਾਅੱਲਾ ਤੁਹਾਡੇ ਜਿਸਮ ਵਿੱਚ ਤਾਕਤ ਅਤੇ ਤਵਾਨਾਈ ਆ ਜਾਏਗੀ
1: ਇਨਸ਼ਾਅੱਲਾ ਤਾਲਾ ਅਤੇ ਫਿਰ ਸਹੀ ਸਾਹਿਬ ਉਹ ਸੰਨਿਆਸੀ ਨੂੰ ਲੱਭ ਲੈਣਗੇ ਜਿਹਦੇ ਇਲਾਜ ਨਾਲ ਇਹਨਾਂ ਨੂੰ ਪ੍ਰੋਬਲਮ ਹੋਈ ਸੀ ਕਿਉਂ ਸਹੀ ਸਾਹਿਬ ਹੁਣ ਤੇ ਤੁਹਾਨੂੰ ਨਸੀਹਤ ਹੋ ਗਈ ਹੋਵੇਗੀ ਕਿ ਪੁੱਠਾ ਸਿੱਧਾ ਇਲਾਜ ਕਿੰਨਾ ਖਤਰਨਾਕ ਹੁੰਦਾ ਹੈ ਸੁਲੇਮਾਨ ਸਾਹਿਬ ਮੈਨੂੰ ਤੇ ਹੈਰਾਨੀ ਹੁੰਦੀ ਹੈ ਕਿ ਸਿਹਤ ਦੇ ਹਵਾਲੇ ਨਾਲ ਲੋਕਾਂ ਦਾ ਰਵੱਈਆ ਕਿੰਨਾ ਗੈਰ ਜ਼ਿੰਮੇਦਾਰਾਨਾ ਹੈ ਹਾਲਾਂਕਿ ਤੁਸੀਂ ਤਕਰੀਬਨ ਹਰ ਪ੍ਰੋਗਰਾਮ ਵਿੱਚ ਕੋਈ ਨਾ ਕੋਈ ਵਾਰਨਿੰਗ ਦਿੰਦੇ ਹੋ ਕਿ ਗਲਤ ਇਲਾਜ ਤੇ ਗਲਤ ਦਵਾਈਆਂ ਤੋਂ ਬਚੋ ਫਿਰ ਵੀ ਲੋਕੀ ਇਹੋ ਜਿਹਾ ਰਿਸਕ ਲੈ ਹੀ ਲੈਂਦੇ ਨੇ ਮੈਨੂੰ ਲੱਗਦਾ ਹੈ ਕਿ ਲੋਕੀ ਜ਼ਿਆਦਾ ਹੀ ਬਹਾਦਰ ਹੋ ਗਏ ਨੇ
2: ਸਮਝ ਇਹ ਬਹਾਦਰੀ ਨਹੀਂ ਬਲਕਿ ਹਮਾਕਤ ਹੈ
1: ਅੱਛਾ
2: ਜਿਹੜੀ ਜ਼ਿੰਦਗੀ ਲਈ ਖਤਰਾ ਬਣ ਸਕਦੀ ਹੈ ਗਲਤ ਦਵਾਈ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਰਿਐਕਸ਼ਨ ਸਾਹਮਣੇ ਆਉਂਦਾ ਹੈ
1: ਜੀ ਬਿਲਕੁਲ
2: ਤੇ ਫਿਰ ਹੋਸ਼ ਆਉਂਦਾ ਹੈ
1: ਬਿਲਕੁਲ ਸੁਲੇਮਾਨ ਸਾਹਿਬ ਹੋਸ਼ ਆਉਂਦਾ ਨਹੀਂ ਬਲਕਿ ਹੋਸ਼ ਉੱਡ ਜਾਂਦਾ
2: ਬਿਲਕੁਲ
1: ਕਿ ਅਸੀਂ ਕੀ ਕਰ ਬੈਠੇ ਹਾਂ। ਉਹ ਮਿਸਾਲ ਮਸ਼ਹੂਰ ਹੈ ਨਾ ਕਿ ਰਾਹ ਪਿਆ ਜਾਣੇ ਤੇ ਵਾਹ ਪਿਆ
2: ਜਾਣੇ।
1: ਸੁਲੇਮਾਨ ਸਾਹਿਬ ਈਮੇਲ ਆਸਿਫ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ, ਕਹਿੰਦੇ ਨੇ ਕਿ ਮੇਰੀ ਯਾਦਦਾਸ਼ਤ ਤੇ ਨਜ਼ਰ ਬਹੁਤ ਕਮਜ਼ੋਰ ਹੋ ਗਈ ਹੈ, ਸਟੱਡੀ ਕਰਨਾ ਵਾ ਤੇ ਇੱਕ ਚੈਪਟਰ ਵੀ ਯਾਦ ਨਹੀਂ ਹੁੰਦਾ, ਅੱਖਾਂ ਚ ਪਾਣੀ ਆਉਂਦਾ, ਰੇਸ਼ਾ ਤੇ ਕੇਰੇ ਦੀ ਵਜ੍ਹਾ ਨਾਲ ਗਲੇ ਚ ਖਰਾਸ਼ ਰਹਿੰਦੀ ਹੈ ਤੇ ਰਾਤ ਨੂੰ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਬਰਾਏ ਕਰਮ ਕੋਈ ਅੱਛੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਮੋਹਤਰਮ ਆਸਫ ਭਾਈ, ਨਜ਼ਰ ਤੇ ਯਾਦਦਾਸ਼ਤ ਦੀ ਕਮਜ਼ੋਰੀ, ਵਾਲਾਂ ਦਾ ਡਿੱਗਣਾ, ਵਾਲਾਂ ਦਾ ਵਕਤ ਤੋਂ ਪਹਿਲਾਂ ਸਫੈਦ ਹੋਣਾ, ਇਹ ਸਭ ਰੇਸ਼ੇ ਤੇ ਕੇਰੇ ਦੀ ਜ਼ਿਆਦਤੀ ਦਾ ਨਤੀਜਾ ਹੈ। ਮੇਰੇ ਮੋਹਤਰਮ ਭਾਈ, ਤੁਹਾਡੀ ਬੁਨਿਆਦੀ ਪ੍ਰੋਬਲਮ ਰੇਸ਼ੇ ਤੇ ਕੇਰਾ ਹੈ ਤੇ ਜਦੋਂ ਤੱਕ ਇਹਦੀ ਰੋਕਥਾਮ ਨਹੀਂ ਹੋਵੇਗੀ ਤੁਹਾਡੀ ਨਜ਼ਰ ਤੇ ਯਾਦਦਾਸ਼ਤ ਠੀਕ ਨਹੀਂ ਹੋ ਸਕਦੀ।
1: ਬਿਲਕੁਲ ਬਿਲਕੁਲ।
2: ਮੇਰੇ ਮੋਹਤਰਮ ਭਾਈ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਜਿਸਮ ਵਿੱਚ ਰੇਸ਼ੇ ਤੇ ਬਲਗਮ ਦੀ ਜ਼ਿਆਦਤੀ ਜ਼ੂਫੇ ਜਿਗਰ ਦੇ ਬਾਇਸ ਹੁੰਦੀ ਹੈ, ਲਿਹਾਜ਼ਾ ਤੁਸੀਂ ਸੁਬਹ ਸ਼ਾਮ ਵਾਕ ਜ਼ਰੂਰ ਕਰੋ।
1: ਬਿਲਕੁਲ।
2: ਚਿਕਨਾਈ ਵਾਲੇ ਖਾਣੇ, ਖਾਸ ਤੌਰ ਤੇ ਬਾਜ਼ਾਰੀ ਖਾਣੇ ਤੇ ਖੱਟੀ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰੋ।
1: ਬਿਲਕੁਲ।
2: ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਜਿਗਰ ਦੇ ਅਫਾਲ ਨੂੰ ਮੁਨਜ਼ਮ ਕਰਕੇ ਰੇਸ਼ੇ ਤੇ ਕੇਰੇ ਦੀ ਅਫਜ਼ਾਇਸ਼ ਨੂੰ ਰੋਕਦੀ ਹੈ।
1: ਬਿਲਕੁਲ।
2: ਤੁਸੀਂ ਬੜੀ ਪਾਬੰਦੀ ਨਾਲ ਦਵਾਈ ਇਸਤੇਮਾਲ ਕਰਨੀ ਹੈ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ।
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ। ਆਸਿਫ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਬੜੀ ਤਵੱਜੋ ਨਾਲ ਦਵਾਈ ਲੈਣੀ ਹੈ, ਅੱਲਾ ਖੈਰ ਕਰੇਗਾ। ਸੁਲੇਮਾਨ ਸਾਹਿਬ
2: ਜੀ, ਜੀ
1: ਇਹ ਤੇ ਸੀ ਰੇਸ਼ਾ ਯਾਨੀ ਬਲਗਮ। ਸੁਲੇਮਾਨ ਸਾਹਿਬ, ਰੇਸ਼ਾ ਇੱਕ ਬਿਮਾਰੀ ਵੀ ਤੇ ਹੁੰਦੀ ਹੈ ਨਾ?
2: ਸਹਿਮਾ ਜੀ, ਉਹ ਰੇਸ਼ਾ ਨਹੀਂ ਬਲਕਿ ਰਸ਼ਾ ਹੁੰਦਾ।
1: ਅੱਛਾ
2: ਜੀ। ਜਿਹਦੇ ਚ ਮਰੀਜ਼ ਦਾ ਕੋਈ ਉਸ ਗੈਰ ਇਰਾਦੀ ਤੌਰ ਤੇ ਹਿਲਦਾ ਰਹਿੰਦਾ।
1: ਬਿਲਕੁਲ ਬਿਲਕੁਲ, ਉਹੀ ਉਹੀ। ਸੋਰੀ ਜੀ, ਸੋਰੀ ਜੀ, ਨਾਮ ਮਿਲਦੇ ਜੁਲਦੇ ਨੇ ਨਾ, ਐਸੇ ਲਈ ਰਾਂਗ ਨੰਬਰ ਮਿਲ ਗਿਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਰਿਆਜ਼ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰੇ ਵਾਲਿਦ ਸਾਹਿਬ ਦੀ ਉਮਰ 58 ਸਾਲ ਹੈ, ਉਹਨਾਂ ਨੂੰ ਗੋਡਿਆਂ 'ਚ ਸ਼ਦੀਦ ਦਰਦ ਹੁੰਦਾ ਹੈ, ਤੁਰਿਆ ਫਿਰਿਆ ਨਹੀਂ ਜਾਂਦਾ, ਕੁਰਸੀ ਤੇ ਬੈਠ ਕੇ ਉੱਠਣਾ ਮੁਹਾਲ ਹੋ ਜਾਂਦਾ ਹੈ, ਗੋਡੇ ਤੇ ਅਕਸਰ ਸੂਜਨ ਆ ਜਾਂਦੀ ਹੈ, ਇਹਦੇ ਇਲਾਵਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ। ਬੜੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਇਸਤੇਮਾਲ ਕਰਾ ਚੁੱਕੇ ਹਾਂ, ਥੋੜਾ ਜਿਹਾ ਵਕਤੀ ਆਰਾਮ ਹੁੰਦਾ ਤੇ ਫਿਰ ਦਰਦ ਸ਼ੁਰੂ ਹੋ ਜਾਂਦਾ ਹੈ। ਮਿਹਰਬਾਨੀ ਕਰਕੇ ਕੋਈ ਆਪਣੀ ਤਜਰਬਾ ਸ਼ੁਦਾ ਦਵਾਈ ਪਾਰਸਲ ਕਰ ਦਿਓ।
2: ਰਿਆਜ਼ ਭਾਈ, ਸਾਡੇ ਮੁਲਕ ਵਿੱਚ ਇਹ ਬਿਮਾਰੀ ਬਹੁਤ ਹੀ ਆਮ ਹੈ, ਬਿਲਖਸੂਸ 45 ਸਾਲ ਦੀ ਉਮਰ ਤੋਂ ਬਾਅਦ ਅਕਸਰ ਲੋਕ ਇਸ ਬਿਮਾਰੀ ਵਿੱਚ ਮੁਬਤਲਾ ਹੋ ਜਾਂਦੇ ਨੇ ਤੇ ਇਹਦੀ ਅਹਿਮ ਤਰੀਨ ਵਜ੍ਹਾ ਮੁਰਗਨ ਗਜ਼ਾ, ਬਿਲਖਸੂਸ ਵੱਡੇ ਗੋਸ਼ਤ ਦਾ ਬਕਸਰਤ ਇਸਤੇਮਾਲ ਹੈ ਜਿਹੜਾ ਜਵਾਨੀ 'ਚ ਕੀਤਾ ਜਾਂਦਾ ਹੈ ਤੇ ਜਦੋਂ ਜ਼ਰਾ ਉਮਰ ਢਲਦੀ ਹੈ ਉਹਦੇ ਮਨਫੀ ਅਸਰਾਤ ਜ਼ਾਹਰ ਹੋਣ ਲੱਗ ਪੈਂਦੇ ਨੇ। ਮੇਰੇ ਮੋਹਤਰਮ ਭਾਈ, ਅਮਰਾਜ਼ੇ ਮੁਫਾਸਲ ਯਾਨੀ ਜੋੜਾਂ ਜਾਂ ਗੋਡਿਆਂ ਦੇ ਦਰਦ ਦੀ ਅਹਿਮ ਵਜ੍ਹਾ ਯੂਰਿਕ ਐਸਿਡ ਹੈ ਤੇ ਵੱਡੇ ਗੋਸ਼ਤ ਨਾਲ ਯੂਰਿਕ ਐਸਿਡ ਬਕਸਰਤ ਪੈਦਾ ਹੁੰਦਾ ਹੈ। ਤੁਸੀਂ ਉਹਨਾਂ ਦੇ ਗੋਡਿਆਂ ਤੇ ਰੋਗਨ ਦੇ ਸਤੂਨ ਦੀ ਮਾਲਿਸ਼ ਕਰੋ ਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਵੀ ਕਰੋ। ਸਰਦੀ ਦੇ ਮੌਸਮ ਵਿੱਚ ਗੋਡਿਆਂ ਨੂੰ ਮੌਸਮ ਦੀ ਸ਼ਿੱਦਤ ਤੋਂ ਮਹਿਫੂਜ਼ ਰੱਖੋ। ਮੈਂ ਤੁਹਾਡੇ ਵਾਲਦ ਸਾਹਿਬ ਲਈ ਦਵਾਈ ਪਾਰਸਲ ਕਰਾਈ ਹੈ, ਇਹਦੇ ਨਾਲ ਯੂਰਿਕ ਐਸਿਡ ਖਾਰਜ ਹੋਵੇਗਾ ਤੇ ਇਨਸ਼ਾਅੱਲਾ ਬਿਮਾਰੀ ਵੀ ਬਹੁਤ ਜਲਦੀ ਠੀਕ ਹੋ ਜਾਵੇਗੀ
1: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਅੱਲਾ ਤਾਲਾ ਤੁਹਾਡੇ ਵਾਲਿਦ ਸਾਹਿਬ ਨੂੰ ਸ਼ਿਫਾ ਅਤਾ ਫਰਮਾਏ। ਇਹ ਮੇਰੀ ਦਿਲੀ ਦੁਆ ਹੈ ਸੁਲੇਮਾਨ ਸਾਹਿਬ
2: ਜੀ,
1: ਰੈਡ ਲਾਈਟ ਆਨ ਹੋ ਗਈ ਹੈ, ਪ੍ਰੋਗਰਾਮ ਨੂੰ ਸਮੇਟਨੇ ਆ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ।
2: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਭੈਣ ਭਰਾਵਾਂ ਦਾ ਵੀ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀ ਦੀ ਮੁਕੰਮਲ ਤਸ਼ਖੀਸ਼ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮੁਮਤਾਜ਼ ਤੇ ਅਵਾਰਡ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਨੋਟ ਫਰਮਾਓ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਏ 0300414-2608 ਯਾਨੀ 0300414-2608 ਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ.dawakhana@gmail.com। ਸੋਹਣੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਬਿਹਤਰੀਨ ਤਿੱਬੀ ਮਾਲੂਮਾਤ ਦੇ ਨਾਲ ਇਨਸ਼ਾਅੱਲਾ ਤਾਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
0: There's music and then there's magic. One above FM 101.

0: सुनते रहिए FM 101 101 101।
1: सोनी पैनप्राओ ते मेरे बुजुर्गो, प्रोग्राम दी मेजबान साइमा ताड़ी खिदमत च सलाम ते बहुत सारी दुआवां दा गुलदस्ता पेश कर दिए ते उम्मीद कर दिए कि साडे प्रोग्राम तो मिलन वाली तिब्बी रहनुमाई दे जरिए तुसी सेहत भरी खुशगवार ते पुरसकून जिंदगी गुजार रहे होवोगे। सोने भैन भ्राओ, जिस तरह तुसी एक पुरासाइश जिंदगी दी ख्वाहिश करदे हो, ऐसे तरह तुसी सेहतमंद ते तंदुरुस्ती दी ख्वाहिश भी कर सकते हो, क्योंकि सेहत बिना की जीना, सेहत नहीं ते कुछ भी नहीं। सोने भैन भ्राओ, बीमारियां दी वजूहात अलामात ते बीमारियां दी रोकथाम बारे मालूमात देने लई साडे स्टूडियो विच मौजूद ने पाकिस्तान दी अजीम तिब्बी शख्सियत आलमगीर शोहरत याफ्ता हर्बल फिजिशियन ते तिब्बी स्कॉलर जनाब प्रोफेसर सुलेमान साहब। सोने भैन भ्राओ, सेहतमंद जिंदगी किंज गुजारी जा सकती है ते बीमारियां तो बचन लई सानू की करना चाहिदा है, ए सारियां गल्लां तुसी प्रोफेसर सुलेमान साहब तो बराए रास्त भी पूछ सकते हो, जिते लई दवाखाने दा पता नोट फरमाओ। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-400-2608, यानी 03-400-2608। ते साडा ईमेल एड्रेस है suleiman.dawakhana@gmail.com। जी सोने भैन भ्राओ, हुण तुसी चौकस हो जाओ, क्योंकि हुण मिलने आ पाकिस्तान तिब्बी फाउंडेशन दे चेयरमैन, यूनानी मेडिकल कॉलेज दे साबिक वाइस प्रिंसिपल ते पाकिस्तान दी बहुत ही मशहूर मारूफ ते गोल्ड मेडलिस्ट तबीब जनाब प्रोफेसर सुलेमान नू। सुलेमान साहब, आप आए बहार आई, और बहार आई तो खुशबू का एहसास लाई, जिदे लई मैं तुहाडी बेहद शुक्रगुजार हां।
2: सामा जी, इज्जत अफजाई दा बहुत बहुत शुक्रिया। ए मेरे लई बाइस एजाज है कि मैं इस प्रोग्राम दे जरिए अपने भैन भरावां दी तिब्बी खिदमत कर रहा हां।
1: जी बड़ी इनायत। सुलेमान साहब जी, अल्लाह दा नाम लेके प्रोग्राम दा बकायदा आगाज करनी है।
2: बिल्कुल,
1: यानी प्रोग्राम दी पहली ईमेल जड़ी वकास भट्ट साहब ने लिखी है।
2: जी जी।
1: कहंदे ने के बंदे नूं औलाद दी कदर उदो हुंदी है जदों ओदे कोल दुनिया दी हर नेमत होवे पर औलाद ना होवे। सुलेमान साहब, ते उही मसला कुछ होया ना के दुनिया दी हर नेमत हर शय ते भरपूर मालो दौलत दे बावजूद औलाद ना होण दा दुख मेरे लई कहंदे ने नासूर बन के रह गया। बड़ा इलाज करवाया पर खुशी दी कोई उम्मीद नहीं हुई। सुलेमान साहब, हुण बस तुसी उम्मीद दा सहारा हो, मैं रिपोर्ट्स कर रहा हां, बराए मेहरबानी साफ साफ दसना के मसला काबिल इलाज है कि नहीं।
2: मोहतरम वकास भाई, मैं ते हमेशा ही साफ साफ गल करना वा।
1: बिल्कुल,
2: यानी साफ गोई दा कायल हां।
1: बिल्कुल,
2: क्योंकि हेर फेर या झूठी गल गुनाह दे जुमरे च आंदी है, ते मैं हमेशा यही दुआ करना वा कि सोना रब गुनाह तो अपनी ईमान च रखे।
1: अल्लाह करे जी, अल्लाह करे।
2: मेरे भाई, ताडी रिपोर्ट मेरे सामने में जिंदे विच तस्दीक कीती गई है कि तन इन्फेक्शन दी प्रॉब्लम है। मेरे भाई, यूनानी तरीका इलाज दे तहत इस इन्फेक्शन नू पापड़ा बूटी दे जोहर नाल रोकिया जा सकदा है। ते मेरी इस गल दी सदाकत विच कई ऐसे अफराद दी मिसाल मौजूद है, ते उहनां नू अलहमदुलिल्लाह अलहमदुलिल्लाह मेरे इलाज तो शिफा मिली।
1: बेशक,
2: ते सोहणे रब ने उहनां नू उदास जिंदगी विच औलादा फल दिता। मेरे मोहतरम, तुहाडे केस विच कामयाबी दा बहुत चांस है, बल्कि सुने रब की करम नवाजी नाल मैं तुहानू यकीन दवाना वा कि तुहाडी यह बीमारी इंशाला ठीक हो जाएगी। इस लई तुसी मजीद वक्त जाया ना करो ते दवाखाने ते आ जाओ, मैं तुहाडा इलाज तजवीज़ करांगा जिंदे नाल इंशाला इंशाला बेउलादी दा मर्ज बिल्कुल ठीक हो जाएगा।
1: इंशाला ताला जी, इंशाला ताला। रब मेहरबान ते कुल मेहरबान, ते जदों कुल मेहरबान ते हर मुश्किल आसान।
2: हां जी
1: सुलेमान साहब
2: जी, जी।
1: अल्लाह पाक ने बंदे नू बंदे दा दारू बनाया।
2: बिल्कुल,
1: ते तुसी ते माशाल्लाह हजारां मरीजां दा दारू। अल्लाह पाक इस दारू नू हमेशा अपनी अमान च रखे।
2: साइमा जी, पूर खलूस दुआवां ते इज्जत अफजाई दा बहुत बहुत शुक्रिया। ए ते सब अल्लाह ताला दी अनायत है ਕਿ ਉਹਨੇ ਮੇਰੇ ਇਲਾਜ ਨੂੰ ਕਾਮਯਾਬੀ ਅਤਾ ਫਰਮਾਈ।
1: ਬੇਸ਼ੱਕ ਬੇਸ਼ੱਕ ਸੁਲੇਮਾਨ ਸਾਹਿਬ, ਰੱਬ ਦੀ ਇਨਾਇਤ ਵੀ ਤੇ ਕਿਸੇ ਕਿਸੇ ਨੂੰ ਮਿਲਦੀ ਹੈ ਨਾ।
2: ਬਿਲਕੁਲ
1: ਸੁਲੇਮਾਨ ਸਾਹਿਬ, ਤੁਸੀਂ ਇਸ ਲੱਕੀ ਡਰਾਅ ਦੇ ਵਿਨਰ ਹੋ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸ਼ੌਕਤ ਨਜ਼ੀਰ ਸਾਹਿਬ ਨੇ ਲਿਖੀ ਹੈ। ਇਹਨਾਂ ਦਾ ਮਸਲਾ ਸੁੱਕਾਪਨ ਹੈ ਤੇ ਮਸਲਾ ਹੀ ਬੜਾ ਔਖਾ ਹੈ। ਲੋਕਾਂ ਵਾਸਤੇ ਮੋਟਾਪਨ ਮਸਲਾ ਹੁੰਦਾ ਹੈ, ਇਹਨਾਂ ਵਾਸਤੇ ਸੁੱਕਾਪਨ ਮਸਲਾ ਬਣ ਗਿਆ। ਸ਼ੌਕਤ ਸਾਹਿਬ ਲਿਖਦੇ ਨੇ ਕਿ ਮੇਰੀ ਉਮਰ 24 ਸਾਲ ਹੈ, ਮੇਰਾ ਜਿਸਮ ਬਹੁਤ ਹੀ ਦੁਬਲਾ ਪਤਲਾ ਤੇ ਸੁੱਕਾ ਹੈ। ਜਿਸਮ ਹੱਡੀਆਂ ਦਾ ਪਿੰਜਰ ਬਣ ਗਿਆ ਜੀ। ਦਿਮਾਗ ਤੇ ਨਜ਼ਰ ਕਮਜ਼ੋਰ ਹੋ ਗਈ ਹੈ, ਚੱਕਰ ਆਉਂਦੇ ਨੇ, ਦਿਲ ਘਬਰਾਉਂਦਾ ਹੈ ਤੇ ਹਰ ਵੇਲੇ ਉਦਾਸੀ ਜੀ ਰਹਿੰਦੀ ਹੈ। ਕਮਜ਼ੋਰੀ ਇੰਨੀ ਹੈ ਕਿ ਥੱਕਣ ਮਹਿਸੂਸ ਹੁੰਦੀ ਹੈ। ਸੁਲੇਮਾਨ ਸਾਹਿਬ, ਤੁਸੀਂ ਤੇ ਮਾਸ਼ਾਅੱਲਾ ਇਹੋ ਜਿਹੀ ਬਿਮਾਰੀਆਂ ਦੇ ਐਕਸਪਰਟ ਹੋ, ਮੈਂ ਤੁਹਾਡੇ ਕੋਲੋਂ ਇਲਾਜ ਕਰਵਾਉਣਾ ਚਾਹੁੰਦਾ।
2: ਬੇਟਾ ਜੀ, ਤੁਹਾਡੀ ਕੰਡੀਸ਼ਨ ਤੇ ਵਾਕਈ ਬਹੁਤ ਖਤਰਨਾਕ ਹੈ, ਕਿਉਂਕਿ ਇਸ ਉਮਰ ਵਿੱਚ ਕਮਜ਼ੋਰੀ ਦਾ ਹੋਣਾ ਕਿਸੇ ਖਤਰਨਾਕ ਬਿਮਾਰੀ ਦੀ ਪੱਕੀ ਅਲਾਮਤ ਹੈ, ਜਿਹੜੀ ਬਾਜ਼ ਨਫਸੀਆਤੀ ਮਸਾਇਲ ਦਾ ਸਬਬ ਵੀ ਬਣ ਸਕਦੀ ਹੈ।
1: ਬਿਲਕੁਲ ਬਿਲਕੁਲ।
2: ਮੇਰੇ ਪਿਆਰੇ ਬੇਟੇ, ਇਹੋ ਜਿਹੀ ਬਿਮਾਰੀਆਂ ਦਾ ਇਲਾਜ ਤੇ ਮੇਰਾ ਮਾਮੂਲ ਹੈ, ਤੇ ਇਹ ਸੁਣੇ ਰੱਬ ਦੀ ਖਾਸ ਮਿਹਰਬਾਨੀ ਹੈ ਕਿ ਤੁਹਾਡੇ ਵਰਗੇ ਮਾਯੂਸ ਨੌਜਵਾਨ ਜਿਨ੍ਹਾਂ ਨੂੰ ਕਿਸੇ ਵੀ ਇਲਾਜ ਤੋਂ ਆਰਾਮ ਨਹੀਂ ਆਇਆ ਹੋਵੇ, ਅੱਲਾਹ ਪਾਕ ਉਹਨਾਂ ਨੂੰ ਸ਼ਿਫਾਯਾਬ ਕਰਦਾ।
1: ਆਮੀਨ।
2: ਬੇਟਾ ਜੀ, ਤੁਸੀਂ ਦਵਾਖਾਨੇ ਤੇ ਮੈਨੂੰ ਆ ਕੇ ਮਿਲੋ, ਮੈਂ ਤੁਹਾਡੇ ਲਈ ਦਵਾਈ ਬਣਾ ਦਿਆਂਗਾ। ਸੁਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਕਮਜ਼ੋਰੀ ਤੇ ਸੁੱਕਾਪਨ ਦੂਰ ਹੋ ਜਾਏਗਾ ਤੇ ਤੁਸੀਂ ਇੱਕ ਸਿਹਤਮੰਦ ਤੇ ਸਮਾਰਟ ਨੌਜਵਾਨ ਨਜ਼ਰ ਆਓਗੇ, ਇਨਸ਼ਾਅੱਲਾ।
1: ਇਨਸ਼ਾਅੱਲਾ ਜੀ, ਕਿਉਂ ਨਹੀਂ ਜੀ। ਜਨਾਬ ਸ਼ੌਕਤ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਫਿਕਰ ਦੀ ਕੋਈ ਗੱਲ ਨਹੀਂ, ਕਿਉਂਕਿ ਹੁਣ ਤੁਸੀਂ ਇਨਸ਼ਾਅੱਲਾ ਸਮਾਰਟ ਤੇ ਹੈਂਡਸਮ ਬਣਨ ਵਾਲੇ ਹੋ। ਸੁਲੇਮਾਨ ਸਾਹਿਬ
2: ਜੀ,
1: ਲਓ ਜੀ, ਹੁਣ ਮੈਂ ਪੇਸ਼ ਕਰਨੀ ਆ ਅਗਲੀ ਈਮੇਲ ਜਿਹੜੀ ਕਾਮਰਾਨ ਸਦੀਕੀ ਸਾਹਿਬ ਨੇ ਤਹਰੀਰ ਕੀਤੀ ਹੈ। ਸੁਲੇਮਾਨ ਸਾਹਿਬ, ਇਸ ਈਮੇਲ ਦੇ ਨਾਲ ਇੱਕ ਪਾਰਸਲ ਵੀ ਆਇਆ ਜਿਹਦੇ ਵਿੱਚ ਬੜੇ ਮਜ਼ੇਦਾਰ ਕਿਸਮ ਦੇ ਨਾ ਮੋਤੀ ਚੂਰ ਦੇ ਲੱਡੂ ਨੇ, ਤੇ ਮੈਂ ਦੋ ਲੱਡੂ ਨਾ ਚੁੱਕ ਵੀ ਲਿੱਤੇ ਨੇ।
2: ਵਾਹ ਸਹਿਮਾ ਜੀ ਵਾਹ, ਸਿਰ ਦੋ ਲੱਡੂ ਚੁੱਕੇ ਨੇ, ਦੋ ਚਾਰ ਹੋਰ ਚੱਕ ਲੈਣੇ ਸਨ।
1: ਨਹੀਂ, ਜ਼ਿਆਦਾ ਮਿੱਠਾ ਨਹੀਂ ਖਾਣਾ ਚਾਹੀਦਾ, ਸ਼ੂਗਰ ਦਾ ਖਤਰਾ ਹੋ ਜਾਂਦਾ ਨਾ। ਸੁਲੇਮਾਨ ਸਾਹਿਬ, ਕਾਮਰਾਨ ਸਾਹਿਬ ਲਿਖਦੇ ਨੇ ਕਿ ਤੁਹਾਡੇ ਇਲਾਜ ਤੋਂ ਬਾਅਦ ਅੱਲਾਹ ਪਾਕ ਨੇ ਮੈਨੂੰ ਸਿਹਤ ਅਤਾ ਕੀਤੀ ਹੈ ਤੇ ਮੇਰੀ ਬੇਔਲਾਦੀ ਦੀ ਬਿਮਾਰੀ ਅਲਹਮਦੁਲਿਲਾ ਠੀਕ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਹਦਾਇਤ ਦੇ ਮੁਤਾਬਿਕ ਟੈਸਟ ਕਰਵਾਇਆ ਹੈ, ਰਿਪੋਰਟ ਦੀ ਕਾਪੀ ਹਾਜ਼ਰ ਖਿਦਮਤ ਹੈ। ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਦਾਮਨ ਤੋਂ ਬੇਔਲਾਦੀ ਦਾ ਦਾਗ ਸਾਫ਼ ਹੋ ਗਿਆ। ਮੈਂ ਇੱਕ ਵਾਰੀ ਫੇਰ ਸ਼ੁਕਰੀਆ ਅਦਾ ਕਰਨਾ।
2: ਮੋਹਤਰਮ ਕਾਮਰਾਨ ਭਾਈ, ਪੁਰਖਲੂਸ ਦੁਆਵਾਂ ਤੇ ਲੱਡੂ ਘੱਲਣ ਦਾ ਬਹੁਤ ਬਹੁਤ ਸ਼ੁਕਰੀਆ
1: ਮੇਰੇ ਵੱਲੋਂ।
2: ਮੇਰੇ ਭਾਈ, ਸੋਹਣਾ ਰੱਬ ਤੁਹਾਡੀ ਦਿਨੀ ਮੁਰਾਦਾਂ ਨੂੰ ਪੂਰਾ ਫਰਮਾਏ,
1: ਆਮੀਨ।
2: ਤੇ ਜਿਸ ਤਰ੍ਹਾਂ ਤੁਸੀਂ ਸਿਹਤਯਾਬ ਹੋਏ ਹੋ, ਸੋਹਣਾ ਰੱਬ ਹਰ ਮਰੀਜ਼ ਨੂੰ ਇੰਜ ਹੀ ਸਿਹਤਯਾਬ ਕਰੇ,
1: ਆਮੀਨ ਆਮੀਨ।
2: ਮੇਰੀ ਤਰਫੋਂ ਵੀ ਆਮੀਨ। ਮੇਰੇ ਮੋਹਤਰਮ ਭਾਈ, ਤੁਸੀਂ ਸੋਹਣੇ ਰੱਬ ਦਾ ਸ਼ੁਕਰ ਅਦਾ ਕਰੋ ਜਿਹੜਾ ਸਾਰਿਆਂ ਦਾ ਪਾਲਣਹਾਰ ਹੈ,
1: ਬੇਸ਼ੱਕ,
2: ਤੇ ਜਿਹੜਾ ਬਿਮਾਰੀਆਂ ਵਿੱਚ ਸ਼ਫਾ ਤਾ ਫਰਮਾਉਂਦਾ ਹੈ। ਸਾਡਾ ਇਲਾਜ ਤੇ ਮੈਜ਼ ਇੱਕ ਵਸੀਲਾ ਹੈ, ਅੱਲਾਹ ਪਾਕ ਹਰ ਮਰੀਜ਼ ਨੂੰ ਸ਼ਫਾ ਯਾਬ ਕਰੇ,
1: ਤੇ ਸਾਇਮਾ ਵੱਲੋਂ ਵੀ ਸੁਮਾ ਆਮੀਨ। ਸੁਲੇਮਾਨ ਸਾਹਿਬ
2: ਜੀ, ਜੀ
1: ਹਾਫ ਟਾਈਮ ਹੋ ਗਿਆ ਜੀ।
2: ਅੱਛਾ,
1: ਤੁਸੀਂ ਚਾਰ ਨੋਸ਼ ਫਰਮਾਓ ਤੇ ਮੈਂ ਆਪਣੇ ਸੋਹਣੇ ਭੈਣ ਭਰਾਵਾਂ ਤੇ ਬਜ਼ੁਰਗਾਂ ਨੂੰ ਰਾਬਤਾ ਨੰਬਰ ਤੇ ਐਡਰੈਸ ਲਿਖਵਾਉਣੀ ਆ।
2: ਠੀਕ ਹੈ।
1: ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਫੌਰਨ ਹੀ ਦਵਾਖਾਨੇ ਤੇ ਆ ਜਾਓ ਤਾਂ ਕਿ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਜਾਮੇ ਤਸ਼ਖੀਸ ਤੇ ਕਾਮਯਾਬ ਇਲਾਜ ਦੇ ਜ਼ਰੀਏ ਤੁਸੀਂ ਸ਼ਿਫਾ ਹਾਸਲ ਕਰ ਸਕੋ ਤੇ ਸਿਹਤਮੰਦ ਹੋ ਕੇ ਪੁਰਸਕੂਨ ਜ਼ਿੰਦਗੀ ਗੁਜ਼ਾਰ ਸਕੋ। ਤੇ ਜਨਾਬ, ਸਾਡਾ ਪਤਾ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772710, ਮੋਬਾਈਲ ਨੰਬਰ ਏ 0300414 2608, ਯਾਨੀ 0300414268। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ, ਹੁਣ ਸਿਲਸਿਲਾ ਸ਼ੁਰੂ ਹੁੰਦਾ ਹੈ ਤੁਹਾਡੀ ਈਮੇਲ ਤੇ SMS ਦਾ। ਸੁਲੇਮਾਨ ਸਾਹਿਬ, SMS ਸ਼ੂਗਰ ਪਲੱਸ ਹੈ, ਯਾਨੀ ਸ਼ੂਗਰ ਜਮਾ ਜਿਸਮਾਨੀ ਕਮਜ਼ੋਰੀ ਬਰਾਬਰ ਪਰੇਸ਼ਾਨੀ।
2: ਅੱਛਾ ਜੀ, ਸਹਿਮਾ ਜੀ, ਸ਼ੂਗਰ ਦੇ ਨਾਲ ਜਿਸਮਾਨੀ ਕਮਜ਼ੋਰੀ ਵੀ ਹੋਵੇ ਤੇ ਪਰੇਸ਼ਾਨੀ ਕਿਉਂ ਨਾ ਹੋਵੇਗੀ।
1: ਬੇਸ਼ੱਕ ਬੇਸ਼ੱਕ,
2: ਬਹੁਤ ਖੂਬ, ਤੁਸੀਂ ਬਹੁਤ ਚੰਗਾ ਫਾਰਮੂਲਾ ਬਣਾਇਆ ਹੈ।
1: ਇਹ ਮੈਦਾ ਤਿੱਬੀ ਕੁਲੀਆ ਹੈ ਤੇ ਸਾਇਮਾ ਦੀ ਦੁਆ ਹੈ ਕਿ ਅੱਲਾ ਪਾਕ ਹਰ ਕਿਸੇ ਨੂੰ ਇਸ ਕੁਲੀਏ ਤੋਂ ਮਹਿਫੂਜ਼ ਰੱਖੇ, ਆਮੀਨ। ਸੁਲੇਮਾਨ ਸਾਹਿਬ ਐਸ ਐਮ ਐਸ ਆਰਿਫ ਮੁਮਤਾਜ਼ ਸਾਹਿਬ ਨੇ ਤਹਿਰੀਰ ਕੀਤੀ ਹੈ, ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ ਤੇ ਮੈਨੂੰ 6 ਸਾਲ ਤੋਂ ਸ਼ੂਗਰ ਦੀ ਤਕਲੀਫ ਹੈ ਜਿਹੜੀ ਗੋਲੀਆਂ ਖਾਣ ਨਾਲ ਕੁਝ ਕੰਟਰੋਲ ਰਹਿੰਦੀ ਹੈ, ਲੇਕਿਨ ਸੁਲੇਮਾਨ ਸਾਹਿਬ ਅਸਲ ਪ੍ਰੋਬਲਮ ਇਹ ਵੇ ਕਿ ਮੈਂ ਆਪਣੇ ਜਿਸਮ ਵਿੱਚ ਕਮਜ਼ੋਰੀ ਬਹੁਤ ਜ਼ਿਆਦਾ ਮਹਿਸੂਸ ਕਰਦਾ ਵਾਂ, ਬਲਕਿ ਕਈ ਵਾਰੀ ਤੇ ਬਹੁਤ ਹੀ ਡਿਪਰੈਸ਼ਨ ਹੁੰਦਾ ਹੈ। ਮੈਂ ਅੰਗਰੇਜ਼ੀ ਗੋਲੀਆਂ ਵੀ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਉਹਨਾਂ ਨਾਲ ਦਿਲ ਘਬਰਾ ਜਾਂਦਾ ਹੈ। ਮੈਂ ਤੁਹਾਡੀ ਬਹੁਤ ਸ਼ੋਰਤ ਸੁਣੀ ਹੈ ਤੇ ਬਹੁਤ ਸਾਰੇ ਦੋਸਤਾਂ ਨੇ ਤੁਹਾਡੇ ਕੋਲੋਂ ਇਲਾਜ ਦਾ ਮਸ਼ਵਰਾ ਦਿੱਤਾ ਹੈ। ਸੁਲੇਮਾਨ ਸਾਹਿਬ ਕੋਈ ਐਸੀ ਦਵਾਈ ਬਣਾ ਦਿਓ ਕਿ ਮੇਰੀ ਪਰੇਸ਼ਾਨ ਜ਼ਿੰਦਗੀ ਵੀ ਨੋਰਮਲ ਲੋਕਾਂ ਵਾਂਗੂ ਹੋ ਜਾਏ।
2: ਮੋਹਤਰਮ ਆਰਫ ਭਾਈ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀਆਂ ਵਿੱਚ ਮਰਦ ਮਰੀਜ਼ਾਂ ਨੂੰ ਅਸਾਬੀ ਕਮਜ਼ੋਰੀ ਦੀ ਅਮੂਮਨ ਪ੍ਰੋਬਲਮ ਹੋ ਜਾਂਦੀ ਹੈ, ਜਿਹੜੀ ਸਿਰਫ਼ ਤੇ ਸਿਰਫ਼ ਜੜੀ ਬੂਟੀਆਂ ਦੇ ਜ਼ਰੀਏ ਹੀ ਦੂਰ ਹੋ ਸਕਦੀ ਹੈ। ਲਿਹਾਜ਼ਾ ਮੇਰੇ ਭਾਈ, ਤੁਸੀਂ ਕੋਈ ਇਹੋ ਜਿਹੀ ਦਵਾਈ ਇਸਤੇਮਾਲ ਨਾ ਕਰੋ ਜਿਹੜੀ ਮਨਫੀ ਅਸਰਾਤ ਦੇ ਬਾਇਸ ਕਿਸੇ ਦੂਜੀ ਪ੍ਰੋਬਲਮ ਦਾ ਸਬਬ ਬਣ ਜਾਏ।
1: ਬਿਲਕੁਲ
2: ਮੇਰੇ ਮੋਹਤਰਮ, ਜੇ ਤੁਸੀਂ ਸ਼ੂਗਰ ਦੇ ਬਾਵਜੂਦ ਖੁਸ਼ਗਵਾਰ, ਪੁਰਸਕੂਨ ਤੇ ਪੂਰੇ ਇਤਮਾਦ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ ਤੇ ਫੌਰਨ ਹੀ ਦਵਾਖਾਨੇ ਤੇ ਆ ਜਾਓ ਤਾਂ ਕਿ ਮੈਂ ਤੁਹਾਡੇ ਲਈ ਦਵਾਈ ਤਿਆਰ ਕਰ ਸਕਾਂ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਕਮਜ਼ੋਰੀ ਤੇ ਖਾਮੀ ਇਨਸ਼ਾਅੱਲਾ ਸਿਹਤਮੰਦੀ ਤੇ ਭਰਪੂਰ ਤਵਾਨਾਈ ਵਿੱਚ ਬਦਲ ਜਾਏਗੀ
1: ਇਨਸ਼ਾਅੱਲਾ,
2: ਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਅੱਛੀ ਜ਼ਿੰਦਗੀ ਗੁਜ਼ਾਰ ਸਕੋਗੇ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਆਰਿਫ ਸਾਹਿਬ, ਇਸ ਤੋਂ ਅੱਛਾ ਤੇ ਮੌਜੂ ਮਸ਼ਵਰਾ ਤੁਹਾਡੇ ਲਈ ਹੋ ਹੀ ਨਹੀਂ ਸਕਦਾ, ਲਿਹਾਜ਼ਾ ਇਸ ਮਸ਼ਵਰੇ ਤੇ ਅਮਲ ਬਲਕਿ ਫੌਰੀ ਅਮਲ ਕਰੋ ਤੇ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ, ਅਗਲੀ ਈਮੇਲ ਮਸੂਦ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਕਿ ਮੈਨੂੰ ਹੱਥ ਪੈਰ ਦੀਆਂ ਉਂਗਲਾਂ ਵਿੱਚ ਬਹੁਤ ਦਰਦ ਹੁੰਦਾ ਹੈ ਤੇ ਕਈ ਵਾਰੀ ਜੋੜਾਂ ਤੇ ਸੂਜਨ ਵੀ ਆ ਜਾਂਦੀ ਹੈ। ਗੋਲੀਆਂ ਖਾਣ ਨਾਲ ਕੁਝ ਸਕੂਨ ਤੇ ਬਿਹਤਰੀ ਹੁੰਦੀ ਹੈ, ਲੇਕਿਨ ਮੁਕੰਮਲ ਆਰਾਮ ਨਹੀਂ ਆਉਂਦਾ। ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਕਿ ਇਹ ਦਰਦ ਠੀਕ ਹੋ ਜਾਵੇ।
2: ਮੋਹਤਰਮ ਮਸੂਦ ਭਾਈ, ਗਜ਼ਾਈ ਬੇਤਦਾਲੀ, ਬਿਲਖਸੂਸ ਸੁਰਖ ਗੋਸ਼ਤ ਯਾਨੀ ਬੀਫ ਦੇ ਬਕਸਰਤ ਇਸਤੇਮਾਲ ਨਾਲ ਜੋੜਾਂ ਦੇ ਦਰਦ ਵਿੱਚ ਬੜੀ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ।
1: ਹਾਂਜੀ,
2: ਬਲਕਿ ਇੱਕ ਹਾਲੀਆ ਸਰਵੇ ਦੇ ਮੁਤਾਬਿਕ ਪਾਕਿਸਤਾਨ ਵਿੱਚ ਤਕਰੀਬਨ 3 ਕਰੋੜ ਅਫਰਾਦ ਐਸੇ ਖਤਰਨਾਕ ਬਿਮਾਰੀ ਦਾ ਸ਼ਿਕਾਰ ਨੇ। ਮੇਰੇ ਮੋਹਤਰਮ, ਸਿਹਤਮੰਦ ਜ਼ਿੰਦਗੀ ਵਾਸਤੇ ਦਵਾਈ ਦੇ ਨਾਲ ਨਾਲ ਪਰਹੇਜ਼ ਤੇ ਇਹਤਿਆਤ ਵੀ ਜ਼ਰੂਰੀ ਹੈ,
1: ਸਭ ਤੋਂ ਜ਼ਿਆਦਾ ਪਰਹੇਜ਼।
2: ਹਾਂਜੀ, ਮੈਂ ਉਹਨਾਂ ਤੁਹਾਡੇ ਨਾਲ ਮੁਖਾਤਬ ਹੋ ਕੇ ਭਾਈ ਜੀ ਕਹਿ ਰਿਹਾ ਕਿ ਲਿਹਾਜ਼ਾ ਤੁਸੀਂ ਵੱਡਾ ਗੋਸ਼ਤ, ਲੋਬੀ ਜਾਂ ਮਟਰ ਤੇ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਮੈਂ ਤੁਹਾਡੇ ਲਈ ਆਪਣੀ ਇੱਕ ਬਹੁਤ ਹੀ ਮੁਅੱਸਰ ਤੇ ਅਜ਼ਮੂਦਾ ਦਵਾਈ ਪਾਸਲ ਕਰਾਈ ਹੈ ਜਿਹੜੀ ਯੂਰਿਕ ਐਸਿਡ ਦਾ ਖਰਾਜ ਕਰਕੇ ਜੋੜਾਂ ਦੇ ਦਰਦਾਂ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ।
1: ਬਿਲਕੁਲ,
2: ਤੁਸੀਂ ਇਸ ਦਵਾਈ ਨਾਲ ਇਨਸ਼ਾਅੱਲਾ ਮੁਕੰਮਲ ਤੌਰ ਤੇ ਸਿਹਤਯਾਬ ਹੋ ਜਾਓਗੇ
1: ਇਨਸ਼ਾਅੱਲਾ ਤਾਲਾ ਜੀ। ਜੀ ਜਨਾਬ ਮਸੂਦ ਸਾਹਿਬ, ਤੁਸੀਂ ਦਵਾਈ ਬਾਕਾਇਦਗੀ ਨਾਲ ਇਸਤੇਮਾਲ ਕਰਨੀ ਹੈ। ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਤੁਸੀਂ ਨਾ ਸਿਰਫ ਸਿਹਤਯਾਬ ਹੋ ਜਾਓਗੇ ਬਲਕਿ ਜੋਗਿੰਗ ਵੀ ਕਰ ਸਕੋਗੇ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਐਸ ਐਮ ਐਸ ਲਿਖੀ ਹੈ ਸਾਨੂੰ ਰਿਜ਼ਵਾਨ ਸਾਹਿਬ ਨੇ।
2: ਜੀ ਜੀ ਜੀ,
1: ਫਰਮਾਉਂਦੇ ਨੇ ਕਿ ਮੇਰੇ ਇੱਕ ਦੋਸਤ ਨੇ ਦੱਸਿਆ ਹੈ ਕਿ ਨਰੀਨਾ ਔਲਾਦ ਤੋਂ ਮਹਿਰੂਮ ਲੋਕਾਂ ਵਾਸਤੇ ਤੁਹਾਡੇ ਕੋਲ ਬਹੁਤ ਹੀ ਕਾਮਯਾਬ ਇਲਾਜ ਮੌਜੂਦ ਹੈ। ਸੁਲੇਮਾਨ ਸਾਹਿਬ, ਵੈਸੇ ਤੇ ਇਹ ਖੁਦਾ ਦੀ ਇਨਾਇਤ ਹੁੰਦੀ ਹੈ, ਲੇਕਿਨ ਅੱਲਾਹ ਪਾਕ ਨੇ ਦਵਾਈਆਂ ਵੀ ਤੇ ਸ਼ਿਫਾ ਵਾਸਤੇ ਹੀ ਪੈਦਾ ਕੀਤੀਆਂ ਨੇ ਨਾ। ਇਸ ਲਈ ਮੈਂ ਤੁਹਾਨੂੰ ਐਸ ਐਮ ਐਸ ਲਿਖਿਆ ਹੈ, ਬਰਾਏ ਕਰਮ ਇਸ ਬਾਰੇ ਗਾਈਡ ਕਰੋ ਕਿ ਨਰੀਨਾ ਔਲਾਦ ਵਾਸਤੇ ਕੋਈ ਇਲਾਜ ਹੈ ਕਿ ਨਹੀਂ।
2: ਮੋਹਤਰਮ ਰਜ਼ਵਾਨ ਭਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਔਲਾਦ ਰੱਬ ਵੱਲੋਂ ਅਤਾ ਹੁੰਦੀ ਹੈ
1: ਬੇਸ਼ੱਕ,
2: ਲੇਕਿਨ ਅਗਰ ਬੇਔਲਾਦੀ ਜਾਂ ਨਰੀਨਾ ਔਲਾਦ ਨਾ ਹੋਣ ਦਾ ਸਬਬ ਕੋਈ ਬਿਮਾਰੀ ਹੋਵੇ ਤੇ ਫਿਰ ਉਹਦਾ ਇਲਾਜ ਜ਼ਰੂਰੀ ਹੁੰਦਾ ਹੈ। ਭਾਈ ਜੀ, ਇਲਾਜ ਕਰਾਉਣ ਵਿੱਚ ਕੋਈ ਹਰਜ ਨਹੀਂ, ਕਿਉਂਕਿ ਐਸੇ ਇਲਾਜ ਦਾ ਨਾ ਤਾਂ ਕੋਈ ਸਾਈਡ ਇਫੈਕਟ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਸਰਜਰੀ ਜਾਂ ਗੈਰ ਫਿਤਰੀ ਜਾਂ ਗੈਰ ਸ਼ਰੀ ਤਰੀਕਾ ਇਖਤਿਆਰ ਕੀਤਾ ਜਾਂਦਾ ਹੈ। ਬਲਕਿ ਇਹ ਇਲਾਜ ਗਜ਼ਾਈ ਜੜੀ ਬੂਟੀਆਂ ਤੇ ਮੁਸ਼ਤਮਿਲ ਹੈ, ਜਿਹਦੇ ਬਹੁਤ ਹੀ ਮੁਸਬਤ ਤੇ ਹੈਰਾਨਕੁਨ ਨਤਾਇਜ ਸਾਹਮਣੇ ਆਏ ਨੇ। ਮੇਰੇ ਮੋਹਤਰਮ ਭਾਈ, ਤੁਸੀਂ ਅੱਲਾਹ ਪਾਕ ਤੇ ਭਰੋਸਾ ਰੱਖੋ ਤੇ ਇੱਕ ਵਾਰੀ ਇਲਾਜ ਜ਼ਰੂਰ ਕਰਵਾਓ।
1: ਬਿਲਕੁਲ,
2: ਉਹ ਪਾਕ ਜ਼ਾਤ ਬੜੀ ਰਹੀਮੋ ਕਰੀਮ ਏ, ਉਹ ਤੁਹਾਨੂੰ ਮਾਯੂਸ ਨਹੀਂ ਕਰੇਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਤੁਹਾਡਾ ਵਾਰਸ ਵੀ ਜ਼ਰੂਰ ਅਤਾ ਫਰਮਾਏਗਾ
1: ਇਨਸ਼ਾਅੱਲਾ ਤਾਲਾ ਜੀ। ਸੋਹਣਾ ਰੱਬ ਹੀ ਕਰਮ ਕਰਨ ਵਾਲਾ ਹੈ। ਸੁਲੇਮਾਨ ਸਾਹਿਬ
2: ਜੀ, ਜੀ
1: ਰੈੱਡ ਲਾਈਟ ਆਨ ਹੋ ਗਈ ਹੈ।
2: ਅੱਛਾ
1: ਸੁਲੇਮਾਨ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਪ੍ਰੋਗਰਾਮ ਦੀ ਸ਼ਾਨ ਵਧਾਈ, ਜਿਹਦੇ ਲਈ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ।
2: ਸਰਮਾ ਜੀ, ਤੁਹਾਡਾ, ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਫੌਰਨ ਹੀ ਦਵਾਖਾਨੇ ਤੇ ਆ ਜਾਓ ਤੇ ਬਿਮਾਰੀਆਂ ਦਾ ਮੁਕੰਮਲ ਇਲਾਜ ਕਰਾ ਸਕੋ। ਸੋਹਣੇ ਭੈਣ ਭਰਾਓ, ਹੁਣ ਨੋਟ ਫਰਮਾਓ ਸਾਡਾ ਪਤਾ। ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com. ਭੈਣ ਭਰਾ ਪਤਾ ਤੁਹਾਨੂੰ ਮਿਲ ਗਿਆ, ਇਹਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਇਜਾਜ਼ਤ ਦਿਓ, ਆਪਣਾ ਖਿਆਲ ਰੱਖਣਾ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮਿਲਾਂਗੇ, ਉਸ ਵੇਲੇ ਤੀਕਰ ਰੱਬ ਰੱਖਾ।
3: शुक्रिया, आपने एफएम 101 ट्यून किया।

0: रोटी छोटी खाए यार आप लोग, मैं तो खा रहा हूं साइड पे बैठ के।
1: ऑल राइट जी, वेलकम बैक। वक्त हो चुका है 11:17 और आज है 30 जुलाई 2026। FM 101 रेडियो पाकिस्तान के लाहौर स्टूडियो से आप सुन रहे हैं नाइट थेरेपी विद आरजे डॉक्स। आपका मेरा साथ होता है बुध जुमेरात की शब 10 से 12 बजे तक। एंड यस आई वाज सो हंग्री, अगर मैं कुछ ना खाता मैं आपको खा जाता, इसलिए मैंने कहा कुछ खा लेना चाहिए।
2: खाने खा लेना बेहतर है,
3: बेहतर है।
1: अभी हमारे पास इंटर्न है मैं और इस वक्त मोहसिन बैठे हैं हमारे सामने, दोनों जवान बैठे हैं और अभी बैठ के कुछ गप्पे लगा रहे थे, बातें कर रहे थे, कह रहे थे हम भी चाहते हैं हमारे शोज़ भी इसी तरह के एनर्जेटिक होने चाहिए। मैं कि कोई नहीं, चाके खुलेंगे तो आप ही हो जाएंगे। इट्स ऑलवेज अबाउट योर चाका हेजिटेशन।
3: बिल्कुल।
1: एंड नाउ वी आर गोना टेक कॉल्स। और क्या है सवाल?
3: सवाल ये है कि अहमद फराज जो हैं शायर, उन
2: पाकिस्तान का पहला रेडियो स्टेशन किस
1: अभी कॉल तो ली नहीं।
3: ओह माय गॉड, थोड़ा सा फास्ट हो गया था। ठीक है, पाकिस्तान का पहला रेडियो स्टेशन जो है वो कहाँ पे कायम हुआ था,
2: किस शहर में
3: कायम हुआ था?
1: ओके, देखते हैं पहली कॉल किसकी है। अस्सलाम वालेकुम जी।
4: वालेकुम
1: सलाम, मैं मोहम्मद अवैस। आफ्टर अ लॉन्ग टाइम, कैसा लग रहा है आपको?
4: अल्हम्दुलिल्लाह बिल्कुल अच्छा लग रहा है।
1: क्यों? क्या वजह है? अच्छा क्यों लगता है आपको?
4: आपसे प्यार इतना है, अच्छा ही लगता है।
1: मेरे नाल हुन बंदिया नहीं प्यार करना। अच्छा,
4: आपसे तो सारी दुनिया ही प्यार करती है। आपकी फैन फॉलोइंग तो इतनी ज्यादा है कि यार बंदा ये चाहता है कि
1: हेडफोन के क्या कह रहे हो?
4: सर मेरी एक बात, मैं कहता हूँ कि हर बंदा ये चाहता है कि आप पक्के हो जाएं, लेकिन आप नहीं चाहते ना किसी को।
1: हाय हाय हाय हाय, हर बंदा चाहता है मैं उसका हो जाऊं, लेकिन मैं किसी को नहीं चाहता। होए होए होए,
4: आज आपके पास 3-4 बंदे बैठे हैं, मैं तो आपको बता देता हूँ।
1: हाँ, हू नोस जी, हू नोस। सुनाए सवाल का जवाब देंगे।
4: तो मेरे ख्याल में पाकिस्तान का जो पहला रेडियो स्टेशन था वो लाहौर था।
1: और आपका जवाब बिल्कुल दुरुस्त नहीं है यार, इतनी देर में तो गूगल कर ही लेता बंदा।
4: नहीं है,
1: मैं अगर लड़की होती ना मैं कह देती खबरदार आइंदा के बाद मुझे फोन किया, तुम्हें इतनी भी अक्ल नहीं है। मैंने एक चीज पूछी उसे तुम गूगल भी नहीं कर सकते?
2: गूगल तो कर,
1: मेरे लिए तुम गूगल तक नहीं कर सकते? खबरदार मेरे से आज के बाद रابطہ नहीं करना।
4: मैंने इसको सीरियस नहीं लिया।
1: फिर इसका मतलब है मुझे भी सीरियस ना लेते। वेरी सैड यार।
4: कलाशी होगा, कराची।
1: हाँ मैं अब कैलाश, क्या कैलाशी?
4: कराची।
1: अच्छा कराची, ओके।
2: क्या बात है, क्या बात?
1: अब नहीं बोलना, बस छोड़ दें। अच्छा कुछ और फरमाएंगे आप?
4: बस आप अच्छा प्रोग्राम कर रहे हैं तो मैंने कहा बात।
1: थैंक यू वेरी मच, मेरे बहुत अच्छे अवैस, बहुत पुराने और बहुत अच्छे लिसनर हैं, बहुत अच्छा लगा। आप जब भी फोन करते हैं आई जस्ट लव इट।
4: शायरी सुनेंगे आप?
1: जल्दी जल्दी सुनाएंगे। लेकिन
4: तुम्हें जब देखता हूँ तो मेरी आंखों पे रंगों की फुहारें पड़ने
1: लगती हैं।
2: क्या बात
1: है, फिर से।
4: तुम्हें जब देखता हूँ तो मेरी आंखों पे रंगों की फुहारें पड़ने लगती हैं।
1: तुम्हें जब देखता हूँ तो मेरी आंखों पे रंगों की फुहारें पड़ने लगती हैं।
4: तुम्हें सुनता हूँ तो कदीमी मंदिरों की घंटियां और मस्जिदों से जिंत की आवाज आती है।
1: ये बात क्या बात है।
4: तुम्हारा नाम लेता हूँ तो सदियों कबल के लाखों सहेफों के मुकद्दस लफ्ज मेरा साथ देते हैं।
1: तुम्हारा नाम लेता हूँ तो सदियों कबल के लाखों सहीफों के मुकद्दस लफ्ज मेरा साथ देते हैं। बहुत अच्छा।
4: तुम्हारा नाम लेता हूँ तो
2: कहाँ गए?
5: नाम लेना था, नाम
1: गए
2: कहाँ गए?
1: यार वैसे इतनी रोमांटिक शायरी थी यार, क्या यार मजा ही खराब कर दिया तुमने
3: अचानक से।
1: गायब ही हो गया वैसे। हेलो, अस्सलाम वालेकुम। अस्सलाम वालेकुम।
6: वालेकुम सलाम, क्या हाल है, कैसे हैं आप लोग?
1: अल्हम्दुलिल्लाह जी फाइन। कौन है हमारे साथ?
6: सायरा बात करें इस्लामाबाद बैरियन प्लेस से।
1: فرح بات کر رہی ہیں. اوکے کیسی ہیں میڈم آپ؟
6: الحمدللہ اللہ کا شکر ہے.
1: یہ آپ کی پہلی کال ہے؟
6: بہت زبردست ہے. یس پہلی کال ہے. بہت اچھا لگ رہا تھا. اچھا ٹائم گزرا ہے. بہت اچھا لگ رہا ہے.
1: شکر ہے کسی کا ٹائم پاس ہوا. میرا نام ہے جی آر جے ڈاکس. ہاں جی ٹھیک ہے. یہاں پہ شو کا نام یہ. جی میڈم ایک کوشچن کیا ہم نے.
6: کراچی
1: نہیں میڈم, آپ سے توقع کرتا تھا آپ ہی گوگل کر لیتی.
6: میں
1: کسی سے کہہ دینا تھا کہ یہ میرے لیے گوگل کر دو اسے.
6: کوئی بھی نہیں ہے, میں اکیلی ہوں تو اس لیے سنتی ہوں کبھی کبھی. شو اچھا لگتا ہے لیکن آپ کو میں نے فرسٹ ٹائم سنا ہے.
1: اچھا
6: میں نے کال کی ہے.
1: آپ کی مہربانی ہے, آپ نے کال کی اور پہلی دفعہ سنا. پہلی دفعہ میں آپ کی کال ملی. ادروائز لوگ گلا کرتے ہیں, ان کی کالز نہیں ملتی.
6: وہ جو گلا کرتے پھر ان کی نہیں ملتی نا.
1: بہت اچھی بات کی آپ نے, بڑی لاجیکل سی بات کر دی آپ نے. صحیح کہہ رہی ہیں آپ. کچھ کہنا چاہیں گی میڈم؟
6: نہیں, اللہ تعالیٰ آپ کو سلامت رکھے. اسی طرح آپ شو کرتے رہے ہیں اور جتنے بھی لوگ سنے سب کے میں سلام کہنا چاہتی ہوں. اور اللہ تعالیٰ جتنے بھی اس وقت بے بسی کی حالت میں بیمار ہیں ان کو شفا دے دے.
1: کیونکہ
6: میں بھی تھوڑی سی طبیعت میری خراب ہے. میں نے کہا چلو کال کر.
1: اللہ آپ کو صحت والی زندگی دے جی. بہت ساری دعائیں آپ کے لیے.
6: آمین.
1: خوش رہیں, آباد رہیں اور کال کرتی رہیں. تھینک یو ویری مچ.
6: اللہ
1: حافظ. اللہ حافظ. Okay, we are still looking for the answer. Hello. Assalamu alaikum.
6: Wa
1: alaikum assalam.
6: Kaise hain doctor saab?
1: Main acha hoon. Aap bataye, aap phir aa gayi?
6: Main itne din baad aayi
1: hoon. Hune te tuhanu pichle paise kalle ne, tusi phir aa gaye.
6: Oh, nahi mile mainu.
1: Hello. Madam Anila keh rahi hai nahi mile.
7: Madam aise na baat kare.
1: جو پچھلے ونر تھے انہیں بھی بھیج دیا گیا. ویلویرا کمپنی جو یو کے کا برانڈ یہاں پہ پروموٹ کر رہے ہیں اسکن کیئر کے حوالے سے, اور ان کے پاس بہت سارے سیرم ہیں اور آپ ان کو سرچ کر سکتے ہیں VELVERA. اور انسٹا پہ ان کا پیج ہے. اگر آپ پرومو کوڈ لکھیں گے آج اسپیس ڈاکس تو آپ کو وہاں پہ 30% تک آف ملے گا.
6: او اٹس مین کہ ہم بھی چاند ہو جائیں گے والی پرکس یوز کر کے.
1: نہ کرو, تسی چندا ہی رہنا ہے. تسی چاند نہیں ہو سکتے. بندیاں دا کام میں چاند ہونا. آپ عورت ہیں, آپ عورت ہی رہیں گی. یہ نہیں ہے کریم لگانے سے آپ بندہ بن جائیں گی, منہ پہ داڑھی آ جائے گی, مونچھیں نکل آئیں گی. اچھا میں نے کہا شاید آپ چاند بننا چاہ رہی ہیں. میرا پتر تو چاند نہیں ہے, منہ تو داڑھی دیکھو کتنی سونی لگتی ہے. وہ تو اماں اس طرح کی باتیں کرتی ہیں نا. تو سڈنلی آئی جسٹ ری کالڈ ایوری تھنگ نا.
6: سر آپ کے لیے سوٹ کرتا ہے نا چاند ہونا.
1: ہاں لیکن پورا وہ پورا میں اکثر کہا کرتا تھا. ماں میری نے کہنا چاند نہیں ہے, میں کہا گرہن لگ گیا. اسی لیے
6: ہمیشہ یہ صاحب جو ہے نا اپنے آپ کو ڈیگریڈ کرتے ہیں. ماشاءاللہ الحمدللہ اللہ تعالیٰ نے آپ کو اتنا سے اچھا بنایا اور خوبصورت بنایا. شکر کیا کرے نا.
1: الحمدللہ اللہ کا شکر ہے.
6: ایسے آؤ
1: چاند تو چاند ہی رہتا ہے, گرہن بھی لگ جائے پھر بھی رہے گا تو چاند.
7: نہیں کہتے چاند ہے
1: پاکستان کا پہلے ریڈیو اسٹیشن کہاں پہ قائم ہوا؟
6: پہلے تو میں آپ کے جو گیسٹ ہیں ساتھ جو بیٹھے ہوئے ہیں جو آپ کے کولیگز ہیں ان کو سلام دوں گی اور محسن کو بھی. اور ویسے یہ کام بہت اچھا کر رہے ہیں آپ, اتنا اچھا بولتے ہیں آ کے. جب
1: میڈم انیلا ہے, انیلا بہت پرانی کالر ہیں
3: جی. السلام علیکم.
1: بڑے عرصے سے کال نہیں تھی میرے شو میں, لیکن انہوں نے پیسے جیتنا شروع کیے نا, کال ملنا شروع.
3: کیا بات ہے, کیا بات ہے.
6: ہے نا پہلے مل ہی نہیں رہی تھی, جب سے پیسے پتہ نہیں کچھ جیک پاٹ میری طرف لگنا تھا اس لیے میری کال ملنی شروع ہو گئی.
1: ایک آپ ہیں, ایک وہ نمرہ ہیں ہماری آرزو, ان کی بھی مل جائے.
6: صحیح بات نہیں تھی. آپ لوگ اچھی کوشش کر رہے ہیں, اچھا سیکھنے کو مل رہا ہے اور وہ بھی ڈاگس کے اندر رہ کے. تو واہ واہ کمال ہے بھائی, زبردست سیکھیں گے آپ ان شاء اللہ. اور آنسر میں دوں گی
1: ਦੇਖੋ ਤੁਹਾਡੇ ਮੂੰਹ ਤੇ ਆਨਸਰ ਨਹੀਂ, ਤੁਸੀਂ ਕਹੋ ਮੈਂ ਜਵਾਬ ਦੇਣਾ।
8: ਆਪਨੇ
9: ਸਵਾਲ ਕੇ ਜਵਾਬ ਦੇਣਾ ਔਰ ਹਮਨੇ ਆਪਕੇ ਜਵਾਬ ਦੇ ਦੇਣਾ।
1: ਇਹ ਮੇਰੇ ਵੱਲ ਜਵਾਬ ਹੈ, ਮੈਂ ਤੁਹਾਡੇ ਜਵਾਬ ਹੀ ਦਊਂਗੀ।
9: ਚਲੇ ਮੈਡਮ ਜੀ, ਬਹੁਤ ਅੱਛਾ ਗੂਗਲ ਕੀਆ ਆਪਨੇ, ਨਹੀਂ ਕਬ ਕਾਇਮ ਹੁਆ ਥਾ,
1: ਤੁਹਾਡਾ ਨੰਬਰ ਹੈ ਸਾਡੇ ਕੋਲ। ਅਬ ਅਗਲਾ, ਅਬ ਆਪਕਾ 500 ਪੱਕਾ ਹੁਆ ਹੈ, ਵੈਲਵੀਰਾ ਕੰਪਨੀ ਕੀ ਤਰਫ ਸੇ 500 ਪੱਕਾ ਹੁਆ, 500 ਰੁਪਿਆ ਰਹਿ ਗਿਆ। ਅਬ ਆਪਨੇ ਬਤਾਨਾ ਹੈ ਕਿਸ ਸਨ ਮੇਂ ਕਾਇਮ ਹੁਆ ਥਾ।
8: 1935।
9: ਕਿਆ ਬਾਤ ਹੈ ਮੈਡਮ, ਪਹਿਲੇ ਵਾਲਾ ਵੀ 500 ਵਾਪਸ ਲੈ ਲੇ। ਨਹੀਂ ਮੈਡਮ, ਯੇ ਗਲਤ ਆਨਸਰ ਹੈ ਆਪਕਾ।
1: ਅੱਛਾ, ਕਬ ਹੁਆ ਥਾ ਕਾਇਮ
9: ਬਤਾ ਦੋ।
1: ਹਾਂ ਹਾਂ,
9: 1937 ਮੇਂ।
1: ਦੋ ਸਾਲ ਤੁਸੀਂ ਪਹਿਲੇ ਆ
8: ਗਏ। ਚਲੋ ਠੀਕ
1: ਹੈ ਨਾ, ਚਲੇ ਕੋਈ ਨੀ ਕੋਈ ਨੀ, ਆਪਕਾ ਨੰਬਰ ਹੈ ਜੀ, ਠੀਕ ਹੈ, ਯੂ ਆਰ ਦੀ ਬਨਰਜੀ
9: ਮੈਡਮ, ਵਹੀ ਵਾਲਾ ਹੈ ਨਾ।
1: ਥੈਂਕ ਯੂ ਵੈਰੀ ਮਚ ਮੈਡਮ, ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ। ਔਰ ਨੰਬਰ ਵਹੀ ਹੈ ਨਾ, ਪਿਛਲਾ ਜਿਹੜੇ ਤੇ ਪੈਸੇ ਕੱਲੇ ਸੀ। ਥੈਂਕ ਯੂ ਵੈਰੀ ਮਚ, ਆਪਣਾ ਬਹੁਤ ਸਾਰਾ ਖਿਆਲ ਰੱਖੇ ਮੈਡਮ। ਨੀਲਾ ਥੀ ਔਰ ਇਸ ਵਫਾ ਫਿਰ ਸੇ ਵੋ ਜੀਤ ਗਏ ਹੈ। ਵੀ ਆਰ ਆਸਕਿੰਗ ਨੈਕਸਟ ਕੁਐਸਚਨ, ਔਰ ਵਕਤ ਹੋ ਚੁੱਕਾ ਹੈ 11:28। FM 101 ਰੇਡੀਓ ਪਾਕਿਸਤਾਨ ਕੇ ਲਾਹੌਰ ਸਟੂਡੀਓ ਸੇ ਆਪ ਸੁਣ ਰਹੇ ਨਾਈਟ ਥੈਰੇਪੀ ਵਿਦ ਆਰ ਜੇ ਡੌਕਸ, ਜਿਸ ਮੇਂ ਆਜ ਬਾਤ ਕਰ ਰਹੇ ਹਾਂ ਪਰਪਲ ਕਲਰ ਪੇ। ਔਰ ਬੜਾ ਹੱਸ ਰਹੇ ਹੈ ਆਪ, ਖੈਰ ਹੈ, ਲਾਈਵ ਦੇ ਉੱਤੇ ਹਾ ਹਾ ਹੀ ਹੀ ਹੂ ਹੂ ਚੱਲ ਰਹੀ ਹੈ, ਕਿਆ ਕਰ ਰਹੇ ਹੈ। ਅੱਛਾ, ਹਮ ਗਰੀਬ ਲੋਕ, ਅੱਛਾ ਠੀਕ ਹੈ, ਮੁਜਾਹਿਦ ਹੈ ਰਾਣਾ ਮੁਜਾਹਿਦ। ਮਾਂ ਜਬੀਨ ਕਹਿਤੀ ਹੈ ਏ ਆਈ ਕੋ ਅਜ਼ਮਾ ਰਹੀ ਹੂੰ। ਅੱਛਾ, ਇਹ ਜੀ ਫੋਟੋਜ਼ ਬਣਵਾ ਬਣਵਾ ਕੇ ਲਗਾ ਰਹੀ ਹਾਂ, ਮੈਂ ਵੀ ਖਵਾਂ ਇੱਕਦਮ, ਕੀ ਹੋਇਆ, ਸੋਹਣੀ ਸੋਹਣੀ ਕਿਉਂ ਲੱਗ ਰਹੀ ਹੈ। ਅੱਛਾ ਫਿਰ ਠੀਕ ਹੈ, ਮੈਂ ਵੀ ਇਹੀ ਕੋਈ ਕਹਿਤਾ ਨਾ, ਵੋ ਮੈਂ ਉਸੇ ਲਿਖਤਾ ਹੂੰ, ਮੁਝੇ 18 ਸਾਲ ਕਾ ਬਣਾ ਦਿਓ, ਬਣਾ ਦਿੱਤਾ, ਮੈਂ ਦੇਖ ਕੇ ਖੁਸ਼ ਹੋ ਜਾਤਾ ਹੂੰ, ਅਤੇ ਚਲੋ ਕੁਛ ਨਹੀਂ ਹੈ, ਐਸੇ ਹੀ ਸਹੀ। ਅੱਛਾ, ਪਾਕਿਸਤਾਨ ਕਾ ਫਸਟ ਰੇਡੀਓ ਸਟੇਸ਼ਨ ਹੋ ਗਿਆ ਜੀ, ਰਾਣਾ ਮੁਜਾਹਿਦ ਹੋ ਗਿਆ, ਠੀਕ ਹੈ, ਆਪਕਾ ਮੈਸੇਜ ਪੜ੍ਹ ਲਿਆ। ਕਾਸਿਮ, ਕਾਸਿਮ ਤਮੰਨਾ ਹੈ, ਸਤ ਬਿਸਮਿਲ੍ਲਾ, ਨਨਕਾਣਾ ਸਾਹਿਬ ਸੇ ਸੁਣ ਰਹੇ, ਕਾਸਿਮ ਤਮੰਨਾ ਕਾ ਖਲੂਸ ਭਰਾ ਸਲਾਮ, ਵਾਲੇਕੁਮ ਅਸਲਾਮ ਜੀ,
9: ਸਲਾਮ ਵਾਲੇਕੁਮ ਸਲਾਮ।
1: ਉਹ ਤਮੰਨਾ ਔਰ ਕਿਆ ਤਮੰਨਾ ਆਪ ਹੈ, ਬੜਾ ਦੁੱਖ ਭਰਾ ਸੌਂਗ ਹੈ, ਸੁਹੇਲ ਅਬਾਸ ਕਹਿ ਰਹੇ, ਓਏ ਹੋਏ, ਸਹੀ ਕਹਿ ਰਹੇ ਹੋ। ਖੁਸ਼ਕਿਸਮਤ ਹੈ ਵੋ ਲੋਕ ਜਿਹਨੇ ਆਪ ਮੁਯੱਸਰ ਹੈ ਔਰ ਵੋ ਆਪਕੀ ਕੰਪਨੀ ਇੰਜੋਏ ਕਰ ਰਹੇ ਹੈ। ਡੀਅਰ ਆਰ ਜੇ ਸਰ, ਨਹੀਂ ਹੁਣ ਇੰਡਸਟਰੀ ਬਣਾ ਰਿਹਾ ਮੈਂ, ਕੰਪਨੀ ਛੋਟੀ ਪੈ ਰਹੀ ਹੈ ਸਰ ਜੀ। SMS ਕਾ ਜਵਾਬ ਦੇ, ਓਕੇ ਠੀਕ ਹੈ। ਵੇਅਰ ਇਜ਼ ਯੂਰ ਰੈੱਡ ਦੁਪੱਟਾ, ਅਭੀ ਰੁਖਸਤੀ ਕਰੂੰਗਾ ਨਾ, ਉਸ ਪਹਿਲੇ ਪਹਿਨ ਕੇ ਜਾਊਂਗਾ ਮੈਂ, ਅਭੀ ਨਹੀਂ ਪਹਿਨਣਾ। ਕਿਸਾ ਫਾਤਮਾ ਨੇ ਸਲਾਮ ਕੀਆ, ਵਾਲੇਕੁਮ ਸਲਾਮ, ਈਕੋ ਕੰਟਰੋਲ ਕਰੇ, ਮੈਂ ਬੜੀ ਕੋਸ਼ਿਸ਼ ਕੀ, ਯਕੀਨ ਕਰੇ, ਅਕਸਰ ਮੇਰੇ ਦਿਮਾਗ ਕੇ ਅੰਦਰ ਬਹੁਤ ਸਾਰੀ ਚੀਜ਼ਾਂ ਈਕੋ ਕਰਤੀ ਰਹਤੀ ਹੈ। ਅਬ ਵੋ ਆਪਕੋ ਕੈਸੇ ਸੁਣਾਈ ਦੇ ਰਹੀ ਹੈ, ਤਾਂ ਬੜੀ ਖਤਰਨਾਕ ਬਾਤ ਹੈ, ਆਪ ਤੋਂ ਬਹੁਤ ਕੁਛ ਸੁਣ ਲੇਂਗੀ। ਅੱਛਾ, ਓਕੇ, ਤਾਹਿਰ ਮੁਸਤਫਾ, ਤਾਹਿਰਾ ਮਸੂਦ ਹੈ, ਸਲਾਮ ਕੀਆ, ਵਾਲੇਕੁਮ ਸਲਾਮ, ਇਹਤਸ਼ਾਮ ਅਲੀ ਹੈ, ਪਹਿਲਾ ਰੇਡੀਓ ਸਟੇਸ਼ਨ ਪਿਸ਼ਾਵਰ ਔਰ ਲਾਹੌਰ ਹੈ, ਨੋਟੀ ਬੋਏ ਚੇਨ ਕਹਿ ਰਹੀ ਬੋਏ, ਠੀਕ ਹੈ। ਫਰਾ ਅਫਜ਼ਾਲ ਹੈ, ਉਹ ਕੋਈ ਔਰ ਨਾ ਥਾ, ਚੰਦ ਖੁਸ਼ਕ ਪੱਤੇ ਥੇ, ਸ਼ਜਰ ਸੇ ਟੂਟ ਕੇ ਜੋ ਫਸੀਲੇ ਗੁਲ ਪੇ ਰੋਏ ਥੇ, ਤਮਾਮ ਉਮਰ ਵਫਾ ਕੇ ਗੁਨਾਹਗਾਰ ਰਹੇ, ਇਹ ਔਰ ਬਾਤ ਹੈ ਕਿ ਹਮ ਆਦਮੀ ਤੋਂ ਅੱਛੇ ਥੇ, ਯਹ ਇਰਤਕਾ ਕਾ ਚਲਨ ਹੈ ਕਿ ਹਰ ਜ਼ਮਾਨੇ ਮੇਂ ਪੁਰਾਣੇ ਲੋਕ ਨਏ ਆਦਮੀ ਸੇ ਜਲਤੇ ਥੇ। ਅੱਛਾ, ਨਦੀਮ, ਜੋ ਵੀ ਮੁਲਾਕਾਤ ਥੀ ਅਧੂਰੀ ਥੀ, ਕਿ ਇੱਕ ਚਿਹਰੇ ਕੇ ਪੀਛੇ ਹਜ਼ਾਰ ਚਿਹਰੇ ਥੇ। ਅੱਛਾ, ਬਹੁਤ ਅੱਛਾ, ਓਕੇ, ਨੈਕਸਟ ਕੁਐਸਚਨ, ਅਗਲਾ ਸਵਾਲ ਪੁੱਛੇ ਤੁਮੇ, ਬਹੁਤ ਜ਼ੋਰ ਸੇ ਆ ਰਹਾ ਥਾ,
3: ਨਹੀਂ ਸਵਾਲ ਕਰ ਲੇਤਾ ਹੂੰ, ਕਿ ਸ਼ਾਇਰ ਅਹਿਮਦ ਫਰਾਜ਼ ਕਾ ਜੋ ਅਸਲ ਨਾਮ ਹੈ ਵੋ ਕਿਆ ਹੈ।
1: ਯੇ ਬਾਤ ਮੁਝੇ ਵੀ ਨਹੀਂ ਪਤਾ, ਔਰ ਅਭੀ ਨਾ ਬਤਾਨਾ,
3: ਨਹੀਂ ਆਪ ਨਹੀਂ ਬਤਾਉਂਗਾ, ਹਾਂ ਮੈਂ ਨਹੀਂ ਬਤਾਉਂਗਾ।
1: ਅਹਿਮਦ ਫਰਾਜ਼ ਸਾਹਿਬ ਕਾ ਅਸਲ ਨਾਮ ਆਪਨੇ ਬਤਾਨਾ ਹੈ ਜੀ, ਔਰ ਵਕਤ ਹੋ ਚੁੱਕਾ 11:31, ਆਪ ਮੁਝੇ ਰਾਬਤਾ ਕਰ ਸਕਤੇ ਹੈ ਜੀ, 0422111001110001111001, ਔਰ ਇਸ ਕੇ ਇਲਾਵਾ ਮੇਰੀ ਪੋਸਟ ਹੈ ਜੀ FM 101 ਲਾਹੌਰ ਫੇਸਬੁੱਕ ਪਰ ਸਰਚ ਕਰੇਂਗੇ, FM 101 ਚੈਨਲ ਪਾਕਿਸਤਾਨ, ਦੋਨੋਂ ਜਗ੍ਹਾ ਅਗਰ ਆਪ ਸਰਚ ਕਰੇਂ ਆਪਕੋ ਪੋਸਟ ਮਿਲ ਜਾਏਗੀ। ਡੂ ਹਿਟ ਮੀ ਵਿਦ ਯੂਰ ਕਮੈਂਟਸ, ਔਰ ਮੇਰੀ ਲਾਈਵ ਸਟ੍ਰੀਮ ਹੈ RJ_DOX, ਵਹਾਂ ਪੇ ਵੀ ਆਪ ਦੇਖ ਸਕਤੇ ਹੈ। ਸਨਾਉਲਾ ਸ਼ਾਹ ਸਾਹਿਬ ਕਹਿ ਰਹੇ ਹੈ ਗਲਾਸਕੋ ਸੇ ਸੁਣ ਰਹੇ ਹੈ, ਥੈਂਕ ਯੂ ਵੈਰੀ ਮਚ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ, ਆਪ ਖੈਰੀਅਤ ਸੇ ਹੈ ਸਰ, ਠੀਕ ਹੈ, ਖੈਰੀਅਤ ਸੇ ਹੈ, ਔਰ ਤਮਾਮ ਆਪਣੇ ਰੇਡੀਓ ਸੁਣਨੇ ਵਾਲੋ ਕੋ ਮੁਬਾਰਕ ਦੀ ਹੈ, ਰੇਡੀਓ ਸੁਣਨੇ ਪੇ ਦੇਖਾ, ایکسیکٹ کیا تم نے؟
5: کیا بات ہے
1: میری آواز مجھے سننے پہ مبارک پیش کر رہے ہیں سننے والوں کو؟
3: کیا بات
1: آر جی ڈاکس کو سننے مبارک ہوتا
3: آپ کا ہو رہا ہے
1: ہے نا آ گیا مزہ
2: پیسے پورے
1: یہاں پہ پرپل کلر پہ بھی بات کرتے جاتے ہیں پھر ایس ایم ایس بھی شامل کرتے ہیں Now let's talk about the purple color. اور ریسرچز اس کے بارے میں کہتی ہیں کہ ویسے جو یہ پرپل کلر ہے یہ سٹریس جو ہوتا ہے نا اس کو کم کرنے میں کافی زیادہ ہیلپ فل ہوتا ہے اور دماغ اور دل کو سکون پہنچاتا ہے. آپ کا فوکس اگر اسکیٹرڈ ہو نا شیٹرڈ ہو تو ڈو یوز اٹ اور اس سے آپ کا فوکس بہتر ہوتا ہے اور آپ کے جو ایموشنل آپ کی اسٹیبلٹی آتی ہے اس سے اور پازیٹیوٹی کو یہ انہینس کرتا ہے اور آپ اکثر اس کا یوز دیکھیں گے پرپل کلر کا آپ پارکس میں جائیں باغات میں جائیں ہاسپٹلس میں لیکن وہ جگہ جو تھاٹ فل ہے آلویز ریمبر تھاٹ فلی مطلب میں ایویں نہیں نا میرے جا بندہ آیا تھے کیڑا کلر وہ پیلا کر دے لال کر دے
2: ٹھیک
1: ہے دل کر دے کر دے آج میں چٹی شرٹ پائی ہے چٹا کر دے کل میں پیلی پائی پیلا کر دے اب میری شرٹ دے نال کھچ لی ہوں ایک فوٹو بنا پیلے پیلے نال
2: صحیح میچ کر
1: میچ ہو رہی ہے کہ نہیں اچھا لوگوں کی اگر بات کرے تو کہا جاتا ہے نرم مزاج ہوتے ہیں پیشنس لیول اچھا ہوتا ہے ان میں رسپانسبل ہوتے ہیں ٹرسٹ کر سکتے ہیں اینڈ حقیقت پسندانہ سوچ کے مالک ہوتے ہیں پرپل کلر اور ان کی اگر ہم مضبوطیوں کے بارے میں بات کریں ان کی وہ پازیٹیو خوبیاں جو ہیں دوسروں کی مدد کرنا پسند کرتے ہیں اچھے لسنر ہوتے ہیں مشکل وقت میں ساتھ نہیں چھوڑتے جلد غصہ نہیں کرتے تعلقات کو لمبے عرصے تک نبھانے کی کوشش کرتے ہیں انصاف پسند ہوتے ہیں اور اگر ویکنیس کی بات کریں تو اپنا کمفرٹ زون چھوڑنے سے گھبراتے ہیں تبدیلی پسند نہیں کرتے اور پھر اپنی اکثر ضروریات جو نسیسٹیز ہوتی ہیں ان کو قربان کر دیتے ہیں اور دوسروں کو خوش رکھنے کے لیے خود کو بھول جاتے ہیں اور کبھی کبھی ضدی ہو جاتے ہیں یار تو میرے کو لوگ غلط کر رنگ تے نہیں کرا لیا
2: نہیں پرپل کلر کی بات کی میں نے
1: پکی گل
2: ہے ہاں جی
1: اچھا ادریس موسم کافی گرم ہے چترال سے میسج کر رہے ہیں اوکے فائن دیٹس گڈ اچھا یہ تو میں ہوں سارے انو کہندے سارے کہتے ہیں میں ہوں یہ میں ہوں اب یہاں پہ گانا لگائے یا سن لیں میسجز کو جی ایس میں 4471 کے میسجز شامل کر لیں
2: میسیجز شامل کر لیں
1: ہاں جی میں بھی یہی کہنے لگی تھی آپ اتنا زیادہ لیٹ آتے ہیں زونی کہہ رہی ہے بس مجھے جلدی آنے کے پیسے دیں پہلے پھر آؤں گا آپ یہ اسے کہنا فہد میں 19 جولائی تم پہ ہاری تو نہیں اسے کہنا فہد میں 19 جولائی تمہاری برتھ ڈے بھول گئی اسے کہنا اور فہد ایک ہی گال ہوئی سدھا ہی بولو نا کہ میں فہد کی برتھ ڈے بھول گئی تھی
2: نہیں نہیں فہد اسے کہنا کہ میں اس کی برتھ ڈے بھول
1: اسے کہنا فہد میں 19 جولائی تمہاری برتھ ڈے بھول گئی سوری میری یاد رکھنا 6 کو میری ہے
2: یہ کہیں اور تو نہیں میسیجز کر رہے
1: اسی پھر بھی وش نہیں کرنا ہوں سانو یاد ہو گئی ہے ابھی طے کر لو
2: مجھے لگتا ہے یہ کاپی پیسٹ کر لے جگہ
1: ہم نہیں کریں گے اپنی ذات کا سفر بہت مزے کا ہے اگر اپنے سے اپنے تک کریں زونی کہتی ہیں اوکے السلام علیکم سر وعلیکم السلام واٹس ایپ پلیز ٹاک اباؤٹ گرین کلر یہ میں نے ابھی آپ کو نا گرین کا ہی بتایا اس لیے میں کہہ رہا تھا یہ کورالا ہو گیا ریپیٹیشن بھی کیوں آ رہی ہیں جو ابھی باتیں بتائی ہیں سلام محبت چندہ وعلیکم السلام تسلیم کر رہا ہوں کیسی ہیں آپ پھر کہتی ہے چندہ کہا چاند کہا چندہ نہیں ہاں چاند کہا آپ نے ٹھیک ہے اب میں آپ کو کہہ سکتا ہوں کیسی ہیں چندہ آپ ویسے تو ماشاء اللہ بہت پیارے ہیں آپ کو لگتا ہوں رات کو وہ کل ہاشمی صاحب نے کہا کہ جب ان کا میسج آئے مت پڑا کرے ایسے لگتا ہے کوئی لڑکا کر رہا ہوں ایک منڈا میرے تھے اتنا فدا ہے او مائی گاڈ پھر تو پڑھنا بنتا ہی ہے نا
5: ایزی لوڈ
1: رات کس نے کہا تھا आसमा चंदा का मैसेज ना रीड करे यार, मैं आसमा हूँ, दीवानी हूँ अपने चांद की।
3: अल्लाह मुझे दुपट्टा ला दो। अल्लाह
1: थैंक यू सो मच, बहुत शुक्रिया, आई जस्ट लव योर मैसेजेस। आप सब लोग इतना प्यार करते हैं, सुनते हैं, मैं हमेशा से समझता हूँ मैं इस काबिल नहीं, लेकिन आपकी मोहब्बत है। अब्दुल नूर हाशमी साहब आप इनपुट दें।
3: ओके
1: मैं ना किसी के शो में भी आता हूँ, मैं बोलता रहता हूँ।
3: ओह माय गॉड,
1: हाँ मैं तो अगले दिन शो खा जाता हूँ। हम बोलते रहे थे फिर मेरे शो है।
3: ओके सही हो गया।
1: आदाब की है तस्लीम। असमा कहती है अल्लाह पाक आपको लंबी जिंदगी दे, हमेशा सलामत। झील सैफ अल मुल्क देखी है, तुम इससे भी ज्यादा खूबसूरत हो ना।
3: क्या क्या कहने,
1: लेकिन वो मोनस के जुमरे में आती है मैडम, मुझे ये बताए कहना क्या।
3: दूर तक चली गई
1: झील सैफ अल मुल्क पे होता ना।
3: क्या कहने,
1: लेकिन वो मोनस के जुमरे में आती है मैडम, मुझे ये बताए कहना।

ਕਰ ਲੈ ਵਜ਼ੂ, ਕਰ ਲੈ ਵਜ਼ੂ, ਅੱਖਾਂ ਦਾ ਵਜ਼ੂ ਕਰ ਲੈ, ਮਤਾ ਪਾਸੇ ਨਾਲ ਸਜਾਦ ਹੋਵੀ, ਮਸਤੂਰਾਤ ਕੋ ਖਾਸ ਤੌਰ ਪੇ ਕਹਿ ਰਹਾ ਹੂੰ, ਆਂਖ ਕਾ ਵਜ਼ੂ ਕਰਤੇ ਰਹੀਏ, ਸਰ ਕੋ ਝੁਕਾਏ ਰੱਖੀਏ, ਮਤਾ ਪਾਸੇ ਨਾਲ ਜ਼ੈਨਬ ਹੋਨੇ, ਮਤਾ ਪਾਸੇ ਨਾਲ ਸਕੀਨਾ ਹੋਨੇ, ਪੁਪੀਓਂ ਕੋ ਭਤੀਜੀਆਂ ਬੜੀ ਅਜ਼ੀਜ਼ ਹੋਤੀ ਹੈ, ਅਗਰ ਆਪ ਮਾਂ ਨਹੀਂ ਵੀ ਹੈ, ਭਾਈ ਕੀ ਬੇਟੀ ਹੈ, ਭਤੀਜੀ ਹੈ, ਬੜੀ ਮੁਹੱਬਤ ਹੋਗੀ, ਪੁਪੀਓਂ ਕੋ ਭਤੀਜੀਆਂ ਬੜੀ ਅਜ਼ੀਜ਼ ਹੋਤੀ ਹੈ, ਪੁਪੀਆਂ ਆ ਗਈ ਹੋਂਗੀ, ਸ਼ਾਮ ਵਾਲੀ ਕੋ ਦੇਰ ਹੋ ਵੀ ਗਈ, ਤੋ ਲਾਹੌਰ ਵਾਲੀ ਆ ਗਈ ਹੋਗੀ।

ਜਿੱਥਾਂ ਪੈਰ ਹੋਵੇ ਉੱਥਾਂ ਹੀ ਖੈਰ ਹੋਵੇ ਕੁੱਲ ਆਲਮ ਦੀ ਖੈਰ ਉਹਨਾਂ ਦੇ ਸਦਕੇ ਸਾਡੀ ਵੀ ਖੈਰ ਹੱਕ ਮੌਜੂਦ ਸਦਾ ਸਦਾ ਸਦਾ ਮੌਜੂਦ ਅੱਲਾ ਹੱਕ ਅੱਲਾ ਹੱਕ ਅੱਲਾ ਹੱਕ ਜ਼ਿੰਦਗੀ ਨੇ ਸਾਂਸੋਂ ਨੇ ਔਰ ਸਭਸੇ ਬੜ ਕਰ ਅਗਰ ਅੱਲਾਹ ਨੇ ਮੌਕਾ ਦੀਆ ਤੋ ਆਪਸੇ ਮੁਲਾਕਾਤ ਹੋਗੀ ਅਬ ਅਗਲੇ ਪ੍ਰੋਗਰਾਮ ਮੇਂ ਟਿਲ ਦੈਨ ਆਪਣਾ ਬਹੁਤ ਖਿਆਲ ਰੱਖੀਏ ਤੁਮ ਲੋਗੋਂ ਕਾ ਪੂਕੀ ਜ਼ਾਰ ਹੈ ਜ਼ਿਸ਼ਾਨ ਨਾਸਿਰ ਸੇਇੰਗ ਅੱਲਾਹ ਹਾਫਿਜ਼ ਸਾਈਨਿੰਗ ਆਊਟ ਅੱਲਾਹ ਹਾਫਿਜ਼ ਪਾਕਿਸਤਾਨ ਹਮੇਸ਼ਾ ਹਮੇਸ਼ਾ ਹਮੇਸ਼ਾ ਜ਼ਿੰਦਾਬਾਦ ਔਰ ਬੋਲੋ ਬੋਲੋ ਬੋਲੋ ਬੋਲੋ ਬੋਲੋ